0: ਸਮਾਵੇ
1: ਮੈਂ ਉੱਚ ਨੀਚ ਵਿਵਹਾਰ ਦੇਖੈ ਆਪਣੀ ਵਡਿਆਈ
0: ਸਮਾਈ
1: ਮਨ ਗਤ ਪਾਵੇ
0: ਪਾਵੇ ਤਾਂ ਪਾਤਰ ਤਰਾਵੇ
1: ਭਾਵੇ ਬਿਨ ਸਾਸ ਤੇ ਰਾਖੇ
0: ਭਾਵੇ ਤਾਂ ਹਰ ਬਿਨ ਪਾਖੇ
1: ਤਾਂ ਪਤਤ ਉਧਾਰ
0: ਆਪਣ ਵਿਚਾਰੇ
1: ਕਾ ਆਪ ਸਵਾਮੀ
0: ਅੰਦਰ ਜਾਣੀ
1: ਜੋ ਭਾਵੇ ਸੋ ਕਰ ਕਰਾਵੇ
0: ਮਨ
1: ਤੇ ਕਿਆ ਹੋਇਆ ਵੈ
0: ਜੋਤਿਸ ਭਾਵੇ ਸੋਈ ਕਰਾਵੇ
1: ਜਿਸਕੇ ਹਾਥ ਹੋਏ ਤਾਂ ਸਭ ਕੁਛ ਲਈ
0: ਜੋਤਿਸ ਭਾਵੇ ਸੋਈ ਕਰੇ
1: ਜਾਣਤ ਵਿਖਿਆ ਮਹਿਲ ਚੈ
0: ਜੇ ਜਾਣਤ ਆਪਣਾ ਬਚੈ
1: ਪਰਮੇ ਭੂਲਾ ਦੈ ਜਿਸ ਧਾਵੈ
0: ਕਿਰਪਾ
1: ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾ ਮਿਲੇ
1: ਮੇ ਨੀਚ ਕੀਟ ਕੋ ਰਾਜ
0: ਬ੍ਰਹਮ ਗਰੀਬ ਨਿਵਾਜ
1: ਜਗਾ ਦਿਸ਼ਟ ਕਛੂ ਨਾ ਆਵੈ
0: ਤਿਸ ਸਤਕਾਰ ਲੈ ਦਿਸ ਪ੍ਰਗਟਾਵੈ
1: ਤੂੰ ਆਪਣੀ ਕਰੇ ਬਖਸ਼ੀਸ
0: ਜਗਦੀਸ਼
1: ਬਪਰਾ ਜੀਓ
0: ਜੋ

0: ਨਿਰਤ ਕਰੇ ਬਹੁ ਭਾਤ
1: ਪ੍ਰਭੂ ਸੋਏ ਰਹੇ ਦਿਨ ਰਾਤ
0: ਪ੍ਰਭੂ ਮਾ ਕ੍ਰੋਧ ਵਿਕਰਾਲ
1: ਪ੍ਰਭੂ ਸਰਬ ਕੀ ਹੋ ਤਰਵਾਲ
0: ਪ੍ਰਭੂ ਹੋਏ ਬਹਿ ਬਡ ਰਾਜਾ
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ
0: ਪ੍ਰਭੂ ਕੀਰਤ ਮੈਂ ਆਵੇ
1: ਪ੍ਰਭੂ ਭਲਾ ਭਲਾ ਕਹਾਵੇ
0: ਜੋ ਪ੍ਰਭ ਰਾਖੇ ਤੇ ਵਹੀ ਰਹੇ
1: ਗੁਰ ਪ੍ਰਸਾਦ ਨਾਨਕ ਸਚ ਕਹੇ
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ
1: ਪ੍ਰਭੂ ਮੋਹਨ ਤਾਰੀ ਲਾਵੇ ਧਿਆਨ
0: ਪ੍ਰਭੂ ਤੜ ਤੇ ਇਸਨਾਨ
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ
0: ਪ੍ਰਭੂ ਕੀਟ ਹਸਤ ਪਤੰਗ ਹੋਏ ਜੀਆ
1: ਅਨੇਕ ਜੋਨ ਪਰ ਮੈਂ ਪਰਮੀਆ
0: ਨਾਨਾ ਰੂਪ ਜੋ ਸਵਾਗੀ ਦਿਖਾਵੇ
1: ਜੋ ਪ੍ਰਭ ਪਾਵੇ ਤੇਵੇਂ ਨਚਾਵੇ
0: ਜੋ ਤੁਸ ਪਾਵੇ ਸੋਈ ਹੋਏ
1: ਨਾਨਕ ਦੂਜਾ ਹੋਰ ਨਾ ਕੋਏ
0: ਤੋ ਸਾਧ ਸੰਗ ਇਹ ਪਾਵੇ
1: ਉਸ ਸਥਾਨ ਤੇ ਬਾਣ ਨਾ ਆਵੇ
0: ਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਦਾ ਨਹੀਂ ਵਿਨਾਸ਼
0: ਨਾਮ ਰਤੇ ਇੱਕ ਰੰਗ
1: ਸਦਾ ਬਸੇ ਪਾਰ ਬ੍ਰਹਮ ਕੇ ਸੰਗ
0: ਜਲ ਮੈਂ ਜਲ ਆਏ ਖਟਾ

0: ਸਤਿਗੁਰ
1: ਦੁਖਣ ਹਰ ਜਾ ਘਟੈ
0: ਸਤਿਗੁਰ ਦੁਖਣ ਜਾਂਦੇ ਨਹੀਂ ਛੁਟੈ ਸਤਿਗੁਰ
1: ਦੁਖਣ ਸੁਖ ਸਭ ਜਾਏ
0: ਸਤਿਗੁਰ ਦੁਖਣ ਨਰਕ ਮੈਂ ਪਾਏ
1: ਸਤਿਗੁਰ ਦੁਖਣ ਮਤ ਹੋਏ ਮਲੀਨ
0: ਸਤਿਗੁਰ ਦੁਖਣ ਸੋਭਾਤੇ ਹੀਨ
1: ਹਤੇ ਕੋ ਰੱਖੇ ਨਾ ਕੋਈ
0: ਸਤਿਗੁਰ ਦੁਖਣ ਥਾਨ ਭ੍ਰਸ਼ਟ ਹੋਏ
1: ਸਤਿਗੁਰ ਪਾਲ ਕਿਰਪਾ ਜੀ ਕਰੈ
0: ਨਾਨਕ ਸੰਸਕ ਨਿੰਦੇ ਭੀਤਰੈ
1: ਸਤਿਗੁਰ ਦੁਖਣ ਤੇ ਮੁਖ ਭਵੈ
0: ਸਤਿਗੁਰ ਦੁਖ ਆਪ ਜੋੜੈ
1: ਸਤਿਗੁਰ ਦੁਖਣ ਸਰਪ ਜੋਨ ਪਾਏ
0: ਸਤਿਗੁਰ ਦੁਖਣ ਤ੍ਰਿਗ ਜੋਨ ਕਰਮਾਏ
1: ਸਤਿਗੁਰ ਦੁਖਣ ਤ੍ਰਿਸ਼ਨਾ ਮੈਂ ਜਲੈ

0: ਦੁਖੀ
1: ਸਦਾ
0: ਪਵਿੱਤੀ
1: ਕੋ ਡਨ ਲਾਗੈ
0: ਦੁਖੀ ਕੋ ਸਭ ਗਿਆ
1: ਦੁਖੀ ਮਹੰਕਾਰੀ
0: ਸੰਤ ਕਾ ਦੁਖੀ ਸਦਾ ਬੇਕਾਰੀ
1: ਦੁਖੀ ਜਨਮੇ ਮਰੈ
0: ਸੰਤ ਕੇ ਦੁਖ ਨਾ ਸਕਤੇ ਡਰੇ
1: ਦੁਖੀ ਕੋ ਨਾਹੀ ਠਾਉ
0: ਨਾਨਕ ਸੰਤ ਭਾਵੇਤਾ ਲੈ ਮਿਲਾਏ
1: ਦੁਖੀ ਅਤ ਬੀਤ ਟੁਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਦੁਖੀ ਕੋ ਧਿਆਨ ਫਰਮਾਈਐ
0: ਸੰਤ ਕਾ ਦੁਖੀ ਉਜੜ ਪਾਈਐ
1: ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿੱਤਰ ਕੀ ਲੋਥਾ
1: ਦੁਖੀ ਕੀ ਜੜ ਕਿਸ ਨਾ ਹੈ
0: ਆਪਨ ਬੀਜ ਆਪਣੇ ਹੀ ਖਾਏ
1: ਦੁਖੀ ਕੋ ਆਉ ਨ ਰੱਖਣ ਹਾਰ
0: ਨਾਨਕ ਸੰਤ ਭਾਵੇਤਾ ਲੈ ਉਬਾਰ
1: ਦੁਖੀ ਯੂੰ ਬਿਲਾਏ
0: ਜਿਉਂ ਜਲ ਬਿਉਂ ਮਛਲੀ ਤੜਫਾਏ
1: ਦੁਖੀ ਭੁੱਖਾ ਨਹੀਂ ਰਾਜਾ
0: ਜਿਉਂ ਪਾਕ ਹੀ ਦਿਨ ਨਹੀਂ ਤਰਾਪੈ
1: ਦੁਖੀ ਛੁਟੇ ਅਕੇਲਾ
0: ਜਿਉਂ ਬਾਟ ਖੇਤ ਮਾਏ ਦੇਲਾ
1: ਦੁਖੀ ਧਰ ਤੇ ਰਹਿਤ
0: ਸੰਤ ਕੇ ਦੁਖੀ ਸਦ ਮਿਥਿਆ ਕਹਿਤ
1: ਤਨੰਦ ਕਾ ਤੁਰ ਹੀ ਪਿਆ
0: ਨਾਨਕ ਜੋ ਤਿਸ ਭਾਵੇ ਸੋਏ ਦੀਆ
1: ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
1: ਦੁਖੀ ਸਦਾ ਸਹਿਕਾਈਐ
0: ਸੰਤ ਕੇ ਦੁਖੀ ਨਾ ਮਰੇ ਨਾ ਜਿਵਾਈਐ
1: ਦੁਖੀ ਕੀ ਪੂਜੈ ਨਾ ਆਸਾ
0: ਸੰਤ ਕੇ ਦੁਖੀ ਚਲੇ ਨਿਰਾਸਾ
1: ਦੁਖ ਨਾ ਤ੍ਰਿਸ਼ਟਾ ਕੋਈ
0: ਜੈਸਾ ਪਾਵੇ ਤੈਸਾ ਕੋਈ ਹੋਏ
1: ਕਿਤਨਾ ਮਿਟੈ ਕੋਈ
0: ਨਾਨਕ ਜਾਣੇ ਸਾਚਾ ਸੋਏ
1: ਜਿਸਕੇ ਕਰਨੇ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਉਸਤਤ ਕਰੋ ਦਿਨ ਰਾਤ
0: ਇਸੇ ਧਿਆਵੋ ਸਾਸ ਗਿਰਾਸ
1: ਕੁਛ ਵਰਤਾ ਤਿਸਕਾ ਕੀਆ
0: ਜੈਸਾ ਕਰੇ ਤੈਸਾ

0: ਪ੍ਰੀਤ ਤਿਆਗ
1: ਬਰੇ ਨਹੀਂ ਕਿਸ ਕੋਈ
0: ਸਭ ਨਿਰੰਤਰ ਏਕੋ ਸੋਇ
1: ਨਾਇਆ ਪੈਦਾਨਾ
0: ਗੈਰ ਗੰਭੀਰ ਗੰਭੀਰ ਸੁਜਾਨਾ
1: ਆਪ ਪਰਮੇਸ਼ਰ ਗੋਬਿੰਦ
0: ਕਿਰਪਾ ਨਾ ਧਿਆਨ ਦਿਆਲ ਬਖਸੰਦ
1: ਅੰਦਰੇ ਕੀ ਚੰਨੀ ਪਾਓ
0: ਨਾਨਕ ਕੇ ਮਨੇ ਹੋ ਨਰਾਓ
1: ਸਭੂਨ ਸਾਨਾ ਜੋਗ
0: ਜੋ ਕਰ ਪਾਇਆ ਸੋਈ ਹੋਗ
1: ਭਨ ਜਾ ਕਾ ਨੇਤਰ ਪੂਰ
0: ਇਸ ਦਾ ਮੰਤਰ ਨਾ ਜਾਣੇ ਹੋ ਰਿਆ
1: ਰੂਪ ਮੰਗਲ ਸਤ ਜਾ ਕੇ
0: ਸਰਬ ਤੋਂ ਸੁਨੀਏ ਕਰਤਾ ਕੇ
1: ਮੈਂ ਰਾਜ ਜੋਗ ਮੈਂ ਜੋਗੀ
0: ਤਤ ਮੈਂ ਤਪੇਸਰ ਗ੍ਰਸਤ ਮੈਂ ਹੋਗੀ
1: ਆਏ ਭਗਤ ਹੈ ਸੁਖ ਪਾਇਆ
0: ਨਾਨਕ ਕਿਸ ਪੁਰਖ ਕਾ ਕਰੇ ਅੰਤ ਨਾ ਪਾਇਆ
1: ਕੀ ਲੀਲਾ ਕੀ ਮਿਤਨਾ ਹੈ
0: ਸਗਲ ਦੇਹ ਹਾਰੇ ਲਗਾਏ
1: ਤਕਾ ਜਾਣੋ ਕੇ ਜਾਨ ਹੈ ਪੂਤ
0: ਸਗਲ ਪਰੋਈ ਆਪਣੇ ਸੂਤ
1: ਮੁਤ ਗਿਆਨ ਧਿਆਨ ਜਾਣਦੇ
0: ਜਾਂ ਦਾਸ ਨਾਮ ਪਿਆਵੇ ਸੇ
1: ਮੈਂ ਜਾ ਕੋ ਫਰਮਾਏ

0: ਸਾਥ ਪਰਸਨਹਾਰ
1: ਪੂਜਾ ਸਤ ਸਤ ਸੇਵਦਾਰ
0: ਸਾਥ ਸਤ ਵੇਖਣਹਾਰ
1: ਨਾਮ ਸਤ ਸਤ ਧਿਆਵਨਹਾਰ
0: ਸਤ ਸਤ ਸਭ ਧਾਰੀ
1: ਆਪੇ ਗੁਣਕਾਰੀ
0: ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਨਤਾ
0: ਜਿਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਰੂਪ ਹਿਰਦੇ ਜਿਨ ਮਾਨਿਆ
1: ਅਨਕ ਰਾਮ ਤੇ ਮੂਲ ਪਛਾਣਿਆ
0: ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਤੇ ਨਿਰਭਉ ਹੋਏ ਵਸਾਨਾ
1: ਜਿਸੇ ਉਪਿਆ ਤਿਸ ਮਾਇ ਸਮਾਨਾ
0: ਮਾਲੇ ਵਸਤ ਗੜਾਈ
1: ਤਾਕੋ ਭਿੰਨ ਨ ਕਹਿ ਨਾ ਜਾਈ
0: ਉਜਣ ਹਰ ਵਿਵੇਕ
1: ਨਾਇ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਮਰ ਰੀਤ
0: ਠਾਕੁਰ ਸੇਵਕ ਜਾਨ ਸੰਗ
1: ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰਾ
0: ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਰ ਸਾਰ ਸਮਾਰੈ
0: ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ
1: ਆਖੀ ਗਪਤ ਕੋਈ ਨਾ ਲਾਖੈ
0: ਸੇਵਕ ਕੋ ਕੋਣ ਆ ਪਹੁੰਚੈ
1: ਰਾਖੈ ਸੇਵਕ ਉਚੇ ਉਚੇ
0: ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
0: ਗਿਰੀ ਮੈਂ ਕਲ ਰਾਖੈ
1: ਅਸਮ ਕਰੇ ਲਸ਼ਕਰ ਕੋਟ ਲਾਖੈ
0: ਸਾਸਨ ਕਾਢਤ ਆਪ
1: ਆਖੋ ਰਾਖ ਦੇ ਕਰ ਹਾਥ
0: ਯਤਨ ਕਰਤ ਬਹੁ ਭਾਤ
1: ਇਸਕੇ ਕਰਤਵ ਬਿਰਥੇ ਜਾਤ
0: ਰਾਖੇ ਆਵ ਨਾ ਕੋਈ
1: ਸਰਵ ਜੀ ਆਕਾ ਰਾਖਾ ਸੋਏ
0: ਸਾਰੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਲਕ ਵਿਡਾਨੀ
0: ਬਾਰੰ ਬਾਰ ਬਾਰ ਪ੍ਰਭ ਜਪੀਐ
1: ਤੀ ਅੰਮ੍ਰਿਤੇ ਮਨ ਤੰਤਰ ਪੀਐ
0: ਨਾਮ ਰਤਨਜਨ ਗੁਰਮਖ ਪਾਇਆ
1: ਤਿਸਕੇ ਸ਼ਰਣਾ ਇਹ ਦ੍ਰਿਸ਼ਟ ਆਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਤਬੈਤ ਸੋਤ ਨਾਮ
1: ਕੋ ਨਾਨਕ ਜਨ ਕੇ ਸਤਕਾਮ
0: ਬੋਲੋ ਜਸ ਜੇ ਵਹ ਦਿਨ ਰਾਤ
1: ਪ੍ਰਭ ਅਪਨੇ ਜਨ ਕੀ ਨੀ ਦਾਤ
0: ਭਗਤ ਆਤਮ ਕਹਿ ਚਾਏ
1: ਪ੍ਰਭ ਅਪਨੇ ਸੋ ਰਹੇ ਸਮਾਏ
0: ਵਾਹ ਵਸੋ ਜਾਣੈ
1: ਪ੍ਰਭ ਅਪਨੇ ਕਾ ਹੁਕਮ ਪਛਾਣੈ
0: ਕੀ ਮਹਿਮਾ ਕੌਣ ਬਖਾਨੋ
1: ਤਿਸੇ ਅਗੁਣ ਕੈ ਏਕ ਨਾ ਜਾਣੋ
0: ਆਠ ਪੈ ਪ੍ਰਭ ਸੇ ਹਜੂਰੇ
1: ਕੋ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ ਹਾ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਤੋਕਾ ਦਾਤਾ
0: ਕੀ ਸਾਨੂੰ ਸਰਬ

0: 자득을 비스가노 비스케 상겹세 그유그레 나는가 르구나가 아시파디
1: ਸਤਿਗੁਰਸੇ ਕੀ ਕਰੇ ਪ੍ਰਤਪਾਲ
0: ਸੇਵਕ ਗੁਰ ਸਦਾ ਦਿਆਲ
1: ਕੀ ਗੁਰ ਦੁਰਮਤ ਮਲ ਹਰੈ
0: ਗੁਰ ਬਚਨੀਆ ਨਾਮ ਉਸਰੈ
1: ਸਤਿਗੁਰਸੇ ਕੀ ਬੰਧਨ ਕਾਟ
0: ਗੁਰ ਕਾ ਸਿੱਖ ਬਿਕਾਟੇ ਹਟੈ
1: ਸਤਿਗੁਰਸੇ ਕੋ ਨਾਮ ਤਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰਸੇ ਕਾ ਹਲਤ ਪਲਤ ਸਵਾਰ
0: ਨਾਨਕ ਸਤਿਗੁਰ ਸੇ ਕੋ ਜੀ ਨਾ ਸਮਾਰੈ
1: ਗੁਰ ਕਾ ਗ੍ਰਹਿ ਸੇ ਉਪਜੂ ਰਹਿ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਸੋ ਕਰ ਕਾ ਸੁਨਾ ਜਨਾਵੈ
0: ਹਰ ਨਾਮ ਹਿਰਦੇ ਸਤਿ ਆਵੈ
1: ਮਨ ਵਿੱਚ ਸਤਿਗੁਰ ਕਾ ਪਾਸ
0: ਤੇ ਸੇਵਕ
1: ਜਨ ਜਨ ਮੈਂ ਪਾਰ ਬ੍ਰਹਮ
0: ਸਿਆਣ
1: ਭਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡ ਭਾਗੀ ਪਾਈਐ
1: ਦਰਸ਼ਨ ਭੇਖਤ ਪੁਨੀਤ
0: ਬੋਲ
1: ਨਾ ਪੰਚ ਪ੍ਰਾਣੀ ਨਰਹਾਰ ਨਰਵੈਰ ਸੁਖਦਾਈ
0: ਭਗਤ
1: ਬੰਦਨ ਨਿਤ ਕਰ ਮਾਇਆ ਕੇ ਸੰਗ ਨ ਲੇਪ
0: ਮਨ ਮੇ ਰਾਖੇ ਹਰ ਹਰ ਏਕ
1: ਅੰਧਕਾਰ ਦੀ ਪ੍ਰਗਾਸੇ
0: ਨਾਨਕ ਪਰਮ
1: ਮਾਂ ਠਾਠ ਵਰਤਾਈ
0: ਨਾਠੇ ਪਾਈ
1: ਜਨ ਮਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਆਪਣੇ ਚਰਿਤ ਪ੍ਰਭਾਵ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਦੂਜਾ ਨਾਹੀ ਕੋਈ
0: ਸਰਬ ਨਿਰੰਤਰ ਏਕੋ ਸੋਏ
1: ਪੋਤ ਰਵਿਆ ਰੂਪ ਰੰਗ
0: ਸਾਧ ਕੇ

0: ਜੰਤਰ ਬਦਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਪ੍ਰੇਮ ਰਸ ਰੰਗ
1: ਚਾਰ ਸਾਧ ਕੈ ਸੰਗ
0: ਸਭ ਤਿਆਗ
1: ਅੰਤਰ ਪ੍ਰਕਾਸ਼ ਅੰਦਰ ਲਾਗ
0: ਜਪਿਆ ਪ੍ਰਭ ਸੋਈ
1: ਨਾਨਕ ਨਾਮ ਤੇ ਸੁਖ ਹੋਏ
0: ਮਨਸਾ ਪੂਰੀ ਪਈ
1: ਸਭ ਤੇ ਨਿਰਮਲ ਮਤ ਲਈ
0: ਪ੍ਰਭ ਦਿਆਲ
1: ਸੇਵਾ ਕੀਨ ਸਦਾ ਨਿਹਾਲ
0: ਕਾਟ ਮੁਕਤ ਜਨ ਪਿਆ
1: ਜਨਮ ਜਨ ਦੁਖ ਕੇ ਧਰਮ ਲਿਆ
0: ਨੇ ਸਦਾ ਸਭ ਪੂਰੀ
1: ਰਵ ਰਿਆ ਸਤ ਸੰਗ ਹਜੂਰੀ
0: ਸਦਾ ਤਨ ਕਰ ਲਿਆ ਮਲਾਇ
1: ਨਾਨਕ ਭਗਤੀ ਨਾਮ ਸਮਾਏ
0: ਸਭ ਜੇ ਕਾ ਨਾ ਭਾਨੈ
1: ਸੋਕੇ ਵਿਸਰੇ ਜੇ ਜੀਆ ਜਾਣੇ
0: ਸਭ ਜਨ ਸਭ ਕਸ ਦੀਆ
1: ਸੋਕੇ ਵਿਸਰੇ ਜੀਵਨ ਜੀਆ
0: ਅਗਨ ਮਾਰਾਖੇ
1: ਸਾਧ ਕਾ ਬਿਰਲਾ ਲਾਕੇ
0: ਬੈਕ ਤੇ ਕਾਢ
1: ਜਨਮ ਜਨਮ ਕਾ ਠੂਟਾ
0: ਕਾਢੇ ਬੁਝਾਇਆ
1: ਆਪਣਾ ਨਾਮ ਜਨਤੇ ਆਇਆ
0: ਸੰਤ ਕਰੋ ਇਹ ਕਾਮ
1: ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਹਰੇ ਨਾਮ ਜਪਾਵੋ
0: ਦਰੀਏ ਸੰਸਾਰ
1: ਬਿਨ ਭਟਕੀ ਤਨ ਉਸੀ ਸ਼ਾਰ
0: ਕਲਿਆਣ ਸੁਖ ਨਿਤ ਨਾਮ
1: ਬੁੜ ਜਾਤ ਪਾਏ ਵਿਸਰਾਮ
0: ਕਾਹੋ ਦਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਪ੍ਰੇਮ ਰਾਚਾਓ
1: ਮੰਤਨ ਅੰਦਰ ਇਹੀ ਸੁਆਓ
0: ਸੁਖ ਹੋਏ
1: ਮਨ ਵਿਕਸੇ ਸਾ ਚੰਤ
0: ਹੋਏ ਮੰਤਰ ਅੰਗ
1: ਬਿਰਲਾ ਕੋ ਪਾਵੇ ਸੰਗ
0: ਜੇ ਕਰਮਿਆ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਮਾ ਕਹੀ ਨ ਜਾਏ
1: ਨਾ ਕਰਿਆ ਸਰ ਸਮਾਏ
0: ਭਗਵ ਸੰਤ ਦੀਨ ਦਿਆਲ
1: ਭਗਵ ਬਚਨ ਸਦਾ ਕਿਰਪਾਲ
0: ਨਾਥ ਗੋਬਿੰਦ ਗੋਪਾਲ
1: ਸਰਬ ਕਟਾ ਕਰਤ ਕਿਰਪਾਲ
0: ਮੁਰ ਕਾਰਨ ਕਰਤਾਰ
1: ਭਗਵ ਜਨਾ ਕੇ ਪ੍ਰਾਣ ਆਧਾਰ
0: ਜੋ ਜਪੇ ਸ ਹੋਈ ਪੁਨੀਤ
1: ਭਗਵ ਪਾਏ ਲਾਵੇ ਮਹੀਤ
0: ਗੁਣੀ ਆਰ ਨੀਚ ਅਜਾਨ
1: ਨਾਨਕ ਤੁਮਰੀ ਸਨ ਪੁਰਖ ਭਗਵਾਨ
0: ਕੰਟ ਮੁਖ ਮੋਖ ਪਾਏ
1: ਨਿਮਕ ਹਰ ਕੇ ਗੁਣ ਗਾਏ
0: ਰਾਜ ਭੋਗ ਬੜੇ ਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਸੋਭਾ ਧਨਵੰਤ
1: ਹਿਰਦੇ ਬਸੇ ਪੂਰਨ

0: pastorea. Dulcea
1: ਕੀ ਜੋਤ ਜਾ ਕੇ ਸਵਾਤ
2: ਅੰਦਰ ਬਾਹਰ ਜਾਣਾ ਸਾਥ
1: ਨਦਾਨ ਬੇਅੰਤ ਪਾਰ
2: ਨਾਨਕ ਦਾਸ ਦਾ ਬਲਿਹਾਰ
1: ਪੂਰਾ ਹੈ ਦਇਆਲ
2: ਸਭ ਉਪਰ ਹੋਤ ਕਿਰਪਾਲ
1: ਤਬ ਜਾਣੇ ਆਪ
2: ਅੰਦਰ ਜਾਮੀ ਰਹੋ ਵਿਆਪ
1: ਵਾਲੇ ਜੀਨ ਬੋ ਪਾਦ
2: ਜੋ ਜੋ ਰਚਨ ਸਤਿ ਸੇ ਧਿਆਤ
1: ਆਵੇ ਤਿਸ ਲਈ ਮਲਾਈ
2: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਦਰ ਬਸਵਾਸ ਕਰ ਮਾਨਿਆ
2: ਕਰ ਮਾਨ ਮਾਨ ਕੇ ਇੱਕ ਜਾਣਿਆ
1: ਲਾਗਾ ਹਰ ਇੱਕ ਨਾਏ
2: ਕਿਸ ਕੀ ਆਸ ਨਾ ਬਿਰਤੀ ਜਾਏ
1: ਤੂੰ ਸੇਵਾ ਬਣ ਆਈ
2: ਹੁਕਮ ਬੂਝ ਪਰਮ ਪਲ ਪਾਈ
1: ਉਪਰ ਨਹੀਂ ਵਿਚਾਰ
2: ਜਾਕੇ ਮਨ ਬਸਿਆ ਨਿਰੰਕਾਰ
1: ਦੂਰ ਭਏ ਨਰਵੈਰ
2: ਅੰਦਰ ਪੂਜਿਆ ਗੁਰ ਕੇ ਪੈਰ
1: ਲੋਕ ਸੁਗੀਏ ਪਰ ਲੋਕ ਸਹੇਲੇ
2: ਨਾਨਕ ਹਰ ਪ੍ਰਭ ਆਪੇ ਮਿਲੇ
1: ਅਮਲ ਕਰੋ ਆਨੰਦ
2: ਗੁਣ ਗਾਵੋ ਪ੍ਰਭ ਪਰਮਾਨੰਦ
1: ਨਾਮ ਨੰਦ ਕਰੋ ਵਿਚਾਰ
2: ਦੁਰਲਭ ਦੇਖਾ ਕਰੋ ਉਦਾਰ
1: ਭਜਨ ਹਰ ਕੇ ਗੁਣ ਗਾਓ
2: ਪ੍ਰਾਣ ਤਨ ਕਾ ਇਹ ਸੁਆਓ
1: ਹਰ ਪਰ ਪ੍ਰਭ ਖੁਪੇ ਖੋ ਨੇਰਾ
2: ਉਲਟੇ ਅਗਿਆਨ ਵਿਚੇ ਅੰਧੇਰਾ
1: ਦੇ ਸਰ ਦੇ ਵਸਾਓ
2: ਮਨ ਇਛੇ ਨਾਨਕ ਫਲ ਪਾਓ ਰਾਮ ਨਾਮ ਅੰਤਰ ਉਰਦਾਰ
1: ਜੋਗੀ ਪੂਰੀ ਦੇਖਿਆ
2: ਜਿਸਮ ਬਸੇ ਤੇ ਸਾਚ ਪਰਿਖਿਆ
1: ਦਾ ਨਾਮ ਜਪੋ ਲਿਵ ਲਾਏ
2: ਦੁਗ ਦਰਨ ਪਰਤੇ ਪਹੁੰਚਾਏ
1: ਵਪਾਰ ਕਰੋ ਵਾਪਾਰੀ
2: ਦਰਗਿਆ ਨੀ ਵਹਿ ਕੇ ਤੁਮਾਰੀ
1: ਕਾਟੇ ਰੱਖੋ ਮਨ ਮਾਏ
2: ਨਾਨਕ ਬਰਨਾ ਆਵੇ ਜਾਏ
1: ਦੂਰ ਕਹਾ ਕੋ ਜਾਏ
2: ਉਬਰੇ ਰਾਕਨ ਹਾਰ ਤੇ ਆਏ
1: ਪਹੁੰਚਵੇ ਸਦਲ ਪਹੁ ਮਿਟਾ
2: ਤੱਕਿਆ ਪਾਤੇ ਪ੍ਰਾਣੀ ਛੁਟੈ
1: ਰਾਕੇ ਦਿਸ ਨਾਹੀ ਦੂਗ
2: ਨਾਮ ਜਤਮਨ ਹੋਵਤ ਸੂਖ
1: ਜਾਏ ਮਿਟੇ ਹੰਕਾਰ
2: ਤਿਸ ਜਨ ਕਾ ਕੋਈ ਨਾ ਪਹੁੰਚਣ
1: ਪ੍ਰਵਾਨ
2: ਅੰਤਰ ਜਾਮੀ ਪੁਰਖ ਪ੍ਰਧਾਨ ਆਵਤ

0: ਸਾ ਸਿਮਰੋ ਗੋਬਿੰਦ
1: ਮਨ ਅੰਤਰ ਕੀ ਉਤਰੈ ਚਿੰਦ
0: ਸੰਤ ਤਿਆਗੋ ਤਰੰਗ
1: ਸੰਚਨਾ ਕੀ ਤੁਰ ਮਨ ਲੰਗ
0: ਗੁਰ ਬੇਨਤੀ ਕਰੋ
1: ਸਾ ਸੰਗ ਆਗੇ ਸਾਗਰ ਤਰੋ
0: ਤਨ ਕੇ ਪਰਲੇ ਹੋ ਭੰਡਾਰ
1: ਨਾਨਕ ਗੁਰ ਪੂਰੇ ਨਮਸਕਾਰ
0: ਰਾਜ ਆਨੰਦ
1: ਸਾ ਸੰਗ ਪੰਚ ਪਰਮਾਨੰਦ
0: ਅਵਧਾਰ ਹੋ ਜੀਓ
1: ਗੁਣ ਗੋਬਿੰਦ ਅਮਰਤ ਰਸੀਓ
0: ਜਗੋ ਨਾਰਾਇਣ ਏਕ
1: ਏਕ ਰੂਪ ਜਾਗੇ ਰੰਗ ਅਨੇਕ
0: ਦਮੋਦਰ ਦੀਨ ਦਿਆਲ
1: ਦੇਖੋ ਪੰਜਨ ਪੂਰਨ ਕਿਰਪਾਲ
0: ਨਾਮ ਬਾਰੰਗ ਬਾਰ
1: ਨਾਨਕ ਜੀ ਕਾ ਇਹ ਆਧਾਰ
0: ਗੁਰੂ ਸਾਧ ਕੇ ਬਚਨ
1: ਅਮਲੀ ਲਾਲ ਇਹ ਰਤਨ
0: ਅੰਤਮਾਤ ਹੋ ਸਵਧਾਰ
1: ਆਪ ਕਰੇ ਲੋਕ ਨਿਸਤਾਰ
0: ਜੀਵਨ ਸਫਲਤਾ ਕਾ ਸੰਗ
1: ਜਾਕੇ ਮਨ ਲਾਗਾ ਹਰ ਰੰਗ
0: ਸਬਦ ਅਨਾਹ ਦਵਾਜੀ
1: ਸੁਨ ਸੁਨ ਨੰਦ ਕਰੇ ਪ੍ਰਭ ਰਾਜੇ
0: ਗੋਪਾਲ ਮਹੰਤ ਕੇ ਮਾਥੇ
1: ਨਾਨਕ ਉਦਰੇ ਤਿਨ ਕੈ ਸਾਥੇ
0: ਜੋ ਸੰਸਾਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਦਰ ਭਏ ਸਬਰੇ ਨਾ
1: ਅਮਰਤਾ ਸਾ ਸੰਗ ਲੈਨ
0: ਸੁਨ ਭਏ ਗੁਰਦੇਵਾ
1: ਗੁਰੂ ਨਈ ਸੇਵਾ ਕੀ ਸੇਵਾ
0: ਜਾਲ ਵਿਕਾਰ ਤੇ ਰਹਿਤ
1: ਰਾਮ ਨਾਮ ਸੁਰਸਨਾ ਕਹਤੇ
0: ਦਾਦਿਆ ਪ੍ਰਭਧਾਰੀ
1: ਨਾਨਕ ਮਿਲੀ ਕੇ ਬਿਮਾਰੀ
0: ਸਤ ਕਰੋ ਸੰਤ ਮੀਤ
1: ਸਾਬ ਦਾਨੇ ਕਾਗਰ ਜੀਤ
0: ਸਰ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸੋ ਹੋਤ ਨਿਦਾਨ
0: ਸਦਾ ਕੀ ਪੂਰਨ ਹੋਏ
1: ਨਾਨਕ ਪਰਗਟ ਪ੍ਰਗਟ ਸਭ ਲੋਏ
0: ਆਵੇਂ ਪਾਏ ਸਥਾਨ
1: ਵਰਨਾ ਹੋਏ ਆਵਣ ਜਾਨ
0: ਸਤ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਸਾਧ ਰਿਧ ਨਾਮ ਨਿਦਾ
1: ਬੁੱਧ ਗਿਆਨ ਸਭ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ਼੍ਰੇਸ਼ ਇਤਮ ਸਨਾਨ
0: ਪਦਾਰਥ ਕਮਲ
1: ਪ੍ਰਗਾਸੇ
0: ਸੁਣੇ ਲਾਏ ਪ੍ਰੀਤ ਦੁਖ ਨਵਾਰੇ
1: ਦੁਰਲਭ ਤਤਕਾਲ ਉਦਾਰੇ
0: ਸੋਭਾ ਅਮਰਤਾ ਕੀ ਬਾਣੀ
1: ਏਕ ਨਾਮ ਮਨ ਮੈਂ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਾਰ
1: ਸਾਰ ਨਾਮ

0: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਰੀ ਮਹਲਾ ਤੀਜਾ ਆਨੰਦ ਇੱਕਿਉ ਅੰਗਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੀਤੀ ਮਨ ਵਜੀਆਂ ਵਧਾਈਆ, ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਉਣੇ ਆਈਆ, ਸ਼ਬਦ ਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੁ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਕਰਦੇ ਰਹਿ ਕਰਦਾ ਤੇਰਾ, ਸਭ ਕਿਸੈ ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸੁਦ ਖਨੇਰੇ, ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਾਂਦ ਸਾਧ ਸੁਖ ਮਨ ਆਇਆ ਵਸਿਆ, ਜਨਸਾਂ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਸਭ ਧਰੂ ਪਿਆਰੋ, ਸੱਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸਬਦ ਕਰਤ ਭਾਗੈ, ਕਰਤ ਭਾਗੈ ਸਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਜ ਦੁੱਧ ਦਵਾਸ ਕੀਤੇ, ਕਾਲ ਕੰਡ ਕੋ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਹੁ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਦ ਵਾਜੇ, ਅਨਦ ਸੁਣ ਵਡ ਭਾਗੀ, ਹੋ ਸਗਲ ਮਨੋਤ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ

Yo, no, no.

Thank you.

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ

ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਗੁਰੂ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਗੁਰੂ ਅੰਤਰ ਗਿਆਨ ਹੈ

ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਆਂਦਨ ਹਰਕ ਸਾਚਾ ਦੁੱਖ ਕਲਬਖ ਪਾਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾ

0: ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਗੁਰੂ ਸਤਨਾਮ ਵਾਹਿਗੁਰੂ
1: ਜੀ
0: ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਜੀ।

ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਰਨ ਨ ਪਾਈਆ ਘਰ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸੱਚ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਆ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸੱਚ ਨਾਮ ਕੀ ਸੱਚੇ ਨਾਮ ਕੀ ਤਿਲ ਵਡਿਆਈ, ਅੱਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿਣ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਖੋਆ ਨਾ ਕੋਈ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤੇ।

ਲਾ ਚੌਥਾ ਹਰ ਕੇ ਜਨ ਸਤਿਗੁਰੁ ਸਤਿਪੁਰਖਾ ਬਿਨੋ ਕਰੋ ਗੁਰ ਪਾਸੇ ਹਮ ਕੀਰੇ ਕਿਰਮਉ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ।

ਤੇ ਅੱਗੇ ਕਰਤ ਰਿਹਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਪੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆ ਵਹਿ ਹੈ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੂ ਸੰਤੋ ਜੀ ਸਭ

ਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾ

ਅਹਿਮ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਝੇ ਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭ ਨੂੰ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਵੋ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ, ਹਰ ਗੁਣ ਸਦਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰਨ ਕੋਏ।

ਪਹਿਲਾ ਤਿਤ ਸਰਵਰ ਡੈ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਗਨ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸਮੂਣ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ

ਚਾਉ ਪਈ। ਪੁਨ ਰਥ ਕਾ ਕਾਟਾ ਸੀਤਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੈ ਭਈ ਸਭਿਨੇ ਅੰਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲਿਹ ਉਬਾਰੇ ਕਬਿਓ ਬਾਚੋ ਬੇਨਤੀ ਚਾਉ ਪਈ।

ਵਿਦਾ ਤਾ ਕੋ ਕਰ ਪਾਹਨ ਅਨਮਨ ਤੋ ਮਾਹ ਮੂੜ ਕਛ ਭੇਦ ਨ ਜਾਣਤੇ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭਇਓ ਆਪ ਆਪਣੀ ਬੁੱਧ ਜਿਤੀ ਵਰਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਈ ਪਸਾਰਾ

ਛਾਏ ਕਰਤਾ ਸ੍ਰੀ ਅਸਤੁਜ ਜਾ ਭਾਈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਚਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੀ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਈ ਚਤੁਰ ਤਾਇਆ ਵਈ ਦੁਖ ਦਰਦ ਭਾਉ ਨਿਕਟ ਨੰਗ ਤਿੰਨ ਨਰ ਕੇ ਰਹੈ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾਂ ਸਹਸ ਪਣਜੈ ਅਰਧ ਸਹਸ ਪੁਨ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤੇਰੇ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸੰਭਾਪਤ ਮਸਤ ਸੁਭ ਮਸਤ ਅਪਜੂੰ ਦੋਹਰਾ ਦਸ ਜਾਣ ਕਰ ਦਸ ਪਰ ਕੀਜਾ ਕਿਰਪਾ ਪਰ ਆਪ ਹੱਥ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰ ਚਾਉ ਪਈ ਮੈਂ ਨਾ ਗ੍ਰਿਸੈ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਲੀ ਪਗ ਇਨ ਸੌ

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਥਿਤੀ, ਮਨ ਵਧੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬੜਿਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਰਣਾਲੇ, ਰਣਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੁੱਖ ਮਨਹੁਮ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਰਣਾਲੇ।

ਮਨ ਮਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਥਾੜੀਆਂ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਣ ਪਾਇਆ ਤੁਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨਿਤ ਸੁਣੋ ਵਡ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂੜੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਤੇ ਪੁਨੀਤ ਕਹਿ ਤੇ ਪਵਿੱਤ

ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸੁਖਸਾ ਧਾਰੋ ਜੇ ਕੋ ਖਾਵੈ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਦਰ ਮਾਹੇ ਸੁਣਕੇ ਜਮ ਕੇ ਦੂਤ ਨਾਏ ਤੀਰਾ ਛੜ ਜਾਹੇ ਭਾਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੀਆਂ ਬੈਤਦਿਆਏ। ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਵੋ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਵ।

लोभ झूठ निंदा इन पंचन मेरा मन जो बिगाड़े हो पल।

ਮਨ ਨਿਕਲ ਗਿਆ, ਕੋਈ ਚੰਗਾ ਕੰਮ ਕੀਤਾ ਹੀ ਨਹੀਂ। ਵਰਣਨ ਇੱਦਾਂ ਕਰਦੇ ਨੇ ਪਾਤਸ਼ਾਹ। ਕਮਨ ਕਾਜ ਸਿਰਜੇ ਜਗ ਭੀਤਰ।

0: क्रोध माया मद मत्सर
1: ए संपै मोह माही
0: काम क्रोध माया मद मत्सर ए

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਸਿੱਖ ਇਤਿਹਾਸ ਦੀ ਕਥਾ ਲੜੀਵਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਪਾਵਨ ਸਿੱਖ ਇਤਿਹਾਸ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਆਪ ਥਾਪੜੇ ਦੇ ਕੇ ਨਿਵਾਜਿਆ, ਕੁਝ ਸੰਪਰਦਾਵਾਂ ਚੱਲੀਆਂ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਫਿਰ ਕੁਝ ਸਮੇਂ ਵਿੱਚ ਹੀ ਇਹ ਸਿਮਟ ਹੋ ਗਈਆਂ। ਮਿਸਲਾਂ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਉਹਨਾਂ ਦਾ ਸੋਹਣਾ ਕਵਿਤਾ ਦੇ ਵਿੱਚ ਛੰਦਾਬੰਦੀ ਵਿੱਚ ਇਤਿਹਾਸ ਦਰਸਾ ਰਹੇ ਨੇ। ਗੰਗੂ ਸ਼ਾਹੀ ਇਹ ਜਿਵੇਂ ਹੋਏ ਨੇ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਜਿਨ੍ਹਾਂ ਨੂੰ ਬਖਸ਼ਿਸ਼ ਹੋਈ ਸੀ, ਇਹਦਾ ਨਾਮ ਭਾਈ ਗੰਗੋ ਸ਼ਾਹ ਵੀ ਆਇਆ, ਗੰਗੂ ਸ਼ਾਹ ਵੀ ਆਇਆ, ਇਤਿਹਾਸਕਾਰ ਵਿੱਚ ਦੋਵੇਂ ਨਾਂ ਹੀ ਦਿੰਦੇ। ਔਰ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਛੋਟ ਵਿੱਚ ਸੰਖੇਪ ਵਿੱਚ ਹੀ ਸਾਖੀ ਦਿੱਤੀ ਹੈ, ਫਿਰ ਇਹਦੀ ਸਾਖੀ ਥੋੜ੍ਹੀ ਜਿਹੀ ਭਾਈ ਗੰਗੋ ਸ਼ਾਹ ਦੀ ਇਸ ਤਰ੍ਹਾਂ ਆਉਂਦੀ ਹੈ ਵੀ ਇਹ ਬਹੁਤ ਗਰੀਬ ਸੀ। ਜਿਵੇਂ ਆਪਾਂ ਕੱਲ੍ਹ ਸੁਣਿਆ ਇਤਿਹਾਸ, ਦੋ ਚਾਰ ਪੈਸਿਆਂ ਦਾ ਗੁੜ ਲੈ ਕੇ ਸਿਰਫ ਇਹ ਮਹਾਰਾਜ ਜੀ ਦੀ ਵਡਿਆਈ ਸੁਣ ਕੇ, ਗੁਰੂ ਅਮਰਦਾਸ ਜੀ ਬਹੁਤ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ ਸਿੱਖਾਂ ਦੇ ਉੱਪਰ, ਕਿਸੇ ਤਰ੍ਹਾਂ ਦਾ ਬਈ ਕੋਈ ਗਰੀਬੀ ਆਦਿਕ ਦਾ, ਦਲਿੱਦਰੀ ਦਾ ਜਾਂ ਕੋਈ ਵੀ ਦੁੱਖ ਹੋਵੇ, ਸਰੀਰਕ ਰੋਗ ਨਹੀਂ ਰਹਿਣ ਦਿੰਦੇ ਮਹਾਰਾਜ, ਕੋੜੀਆਂ ਦਾ ਵੀ ਉਧਾਰ ਕਰਦੇ ਨੇ। ਪ੍ਰੇਮੇ ਕੋੜੀ ਵਰਗਿਆਂ ਨੂੰ ਨਵੇਂ ਨਰੋਏ ਕਰਕੇ ਅਤੇ ਉਹਨਾਂ ਨੂੰ ਸਾਰੇ ਸੁੱਖ ਦੇ ਦਿੱਤੇ ਨੇ, ਸ਼ਾਦੀ ਤੱਕ ਕਰ ਦਿੱਤੀ ਹੈ, ਮੱਥੋਂ ਮਰਾਰੀ ਦੀ ਉਪਾਧੀ ਦਿੱਤੀ ਹੈ, ਮੰਜੀ ਦਿੱਤੀ ਹੈ। ਇਹ ਵਡਿਆਈ ਸੁਣ ਕੇ ਆਇਆ ਹੈ, ਬਹੁਤ ਗਰੀਬ ਸੀ। ਦਰਬਾਰ ਵਿੱਚ ਆ ਕੇ ਵੇਖਿਆ ਵੀ ਸਿੱਖ ਬੜੀਆਂ ਮਹਿੰਗੀਆਂ ਭੇਟਾਵਾਂ, ਸੋਹਣੇ ਸੋਹਣੇ ਮਹਿੰਗੇ ਵਸਤਰ ਗਹਿਣੇ ਆਦਿ ਕਮਾਇਆ, ਮਹਾਰਾਜ ਨੂੰ ਮੱਥਾ ਟੇਕ ਕੇ ਅਤੇ ਕੋਲ ਬੈਠੀ ਜਾਂਦੇ। ਝਿਜਕ ਗਿਆ, ਪਿੱਛੇ ਖੜੋ ਗਿਆ ਵੀ ਮੈਂ ਆ ਚਾਰ ਪੈਸਿਆਂ ਦਾ ਗੁੜ ਰੱਖੂੰਗਾ, ਸ਼ਰਮ ਨਾ ਆਊ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗਰੀਬ ਨਿਵਾਜ ਹਨ, ਆਪ ਇਹਨੂੰ ਆਵਾਜ਼ ਮਾਰੀ, ਕੋਈ ਗੱਲ ਨਹੀਂ, ਆ ਜਾ ਗਾਂ, ਆ ਜਾ ਭਾਈ ਗੰਗੂ ਸ਼ਾਹ, ਤੂੰ ਤਾਂ ਛਾ ਵਾਂ, ਆ ਜਾ ਗਾਂ, ਮੱਥਾ ਟੇਕ। ਫਿਰ ਇਹਨੇ ਜਾ ਮੱਥਾ ਟੇਕਿਆ ਗੁਰ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਚਰਨਾਂ ਦੇ ਵਿੱਚ ਬਿਠਾਇਆ, ਸਿਰ 'ਤੇ ਹੱਥ ਰੱਖਿਆ, ਸਾਰਿਆਂ ਦੇ ਵੇਖਦਿਆਂ ਇਹਨਾਂ ਨੇ ਵਾਜਿਆ। ਪਰ ਇਹਨੂੰ ਕਿਹਾ, ਜੇ ਗਰੀਬੀ ਦੂਰ ਕਰਨੀ ਤਾਂ ਤੂੰ ਆਪਣੀ ਹੁੰਡੀ, ਤੇਰੀਆਂ ਤਾਂ ਹੁੰਡੀਆਂ ਚੱਲਣਗੀਆਂ, ਤੂੰ ਭਾਈ ਗੰਗੂ ਨੂੰ, ਤੂੰ ਗੰਗੂ ਸ਼ਾਹ ਵਾਂ, ਤੇਰੀਆਂ ਹੁੰਡੀਆਂ ਚੱਲਣਗੀਆਂ, ਵਪਾਰ ਥੋੜ੍ਹਾ ਕੁ ਸ਼ੁਰੂ ਕਰ ਲਾ। ਇਹ ਗਿਆ, ਇਹਨੂੰ ਸਿੱਖੀ ਦੇ ਦਿੱਤੀ ਸੀ, ਚਰਨ ਪੌਲ ਦਿੱਤੀ, ਨਿਤਨੇਮ ਦਿੱਤਾ। ਪਹਿਲੀ ਵਾਰ ਇਹਨੇ ਆਪਣਾ ਵਪਾਰ ਸ਼ੁਰੂ ਕੀਤਾ, ਇਹ ਦਿੱਲੀ ਦੇ ਵਿੱਚ ਪ੍ਰਸਿੱਧ ਹੋ ਗਿਆ। ਲਾਹੌਰ ਤੋਂ ਦਿੱਲੀ ਤੱਕ ਹੁੰਡੀਆਂ ਜਾਂਦੀਆਂ, ਜਿਵੇਂ ਬੈਂਕਾਂ ਦੇ ਵਿੱਚੋਂ ਆਪਾਂ 100 ਚੈੱਕ ਲੈ ਲੈਂਦੇ ਹਾਂ ਨਾ, ਨਾਮ ਭਰ ਕੇ, ਇੱਕ ਬੈਂਕ ਦਾ ਚੈੱਕ ਦੂਜੀ 'ਚ ਲਾ ਦਿਓ ਜਿੱਥੇ ਮਰਜ਼ੀ। ਇਵੇਂ ਹੁੰਡੀ ਹੁੰਦੀ ਸੀ, ਸ਼ਾਹੂਕਾਰ ਆਪਸ ਵਿੱਚ ਆਪਣਾ ਧਨ ਆਪੇ ਬਾਅਦ ਵਿੱਚ ਕਰਦੇ ਹੁੰਦੇ ਸੀ, ਇਕੱਠਾ ਧਨ ਜਾਂਦਾ ਸੀ, ਪਹਿਰੇਦਾਰ ਲਾ ਕੇ ਇੱਕ ਦੂਜੇ ਨਾਲ ਬਾਅਦ ਵਿੱਚ ਉਹ ਹਿਸਾਬ ਕਰ ਲੈਂਦੇ ਸੀ, ਕੁਝ ਉਹਦੇ ਵਿੱਚੋਂ ਵਟਤ ਹੁੰਦੀ ਸੀ, ਜਿਵੇਂ ਵਿਆਜ ਹੁੰਦਾ ਹੈ। ਅਤੇ ਜਿਹੜਾ ਕੋਈ ਸ਼ਾਹੂਕਾਰ ਆਪਣੇ ਹੱਥ ਦੀ ਸੈਨ ਕਰਕੇ ਰੁਕਾ ਦੇ ਦਿੰਦਾ ਸੀ ਦੋ ਉਂਗਲਾਂ ਦਾ, ਚਾਰ ਉਂਗਲਾਂ ਦਾ, ਅਤੇ ਉਹ ਆਪਣੇ ਕੋਲ ਰੱਖ ਲੈਂਦਾ ਸੀ ਪਰੂਫ ਦੇ ਤੌਰ 'ਤੇ, ਅਤੇ ਜਿੰਨਾ ਧਨ ਉਹਨੇ ਕਿਹਾ ਹੁੰਦਾ ਸੀ ਵੀ ਇਹਨੂੰ ਇੰਨਾ ਧਨ ਦੇ ਦਿਓ, ਮੇਰਾ ਬੰਦਾ ਆਇਆ, ਉਹ ਉਹਨੂੰ ਦੇ ਦਿੰਦਾ। ਤਾਂ ਜਦੋਂ ਇਹਨੇ ਇਹਦੀਆਂ ਹੁੰਡੀਆਂ ਚੱਲਣ ਲੱਗ ਪਈਆਂ, ਅਮੀਰ ਹੋ ਗਿਆ, ਗੰਗੂ ਸ਼ਾਹ ਬਣ ਗਿਆ ਵਾਕਿਆ ਜੀ, ਅਤੇ ਫਿਰ ਸਾਧ ਸੰਗਤ ਜੀ ਮਾਇਆ ਨੇ ਇਹਦੀ ਮੱਤ ਬਦਲ ਦਿੱਤੀ, ਜਿਹੜੀ ਪੂਰੀ ਸਾਖੀ ਹੈ ਉਹਦੇ ਮੁਤਾਬਕ। ਉੱਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਇੱਕ ਜਿਹੜਾ ਸਿੱਖ ਸੀ ਗੁਰੂ ਮਹਾਰਾਜ ਦਾ, ਪਹਿਲਾਂ ਹੀ ਸਜਿਆ ਹੋਇਆ, ਬਾਣੀ ਪੜ੍ਹਦਾ ਸੀ, ਅੰਮ੍ਰਿਤ ਵੇਲੇ ਸੇਵਾ ਸਿਮਰਨ ਕਰਦਾ ਹੁੰਦਾ ਸੀ, ਉਹ ਵੀ ਗਰੀਬ ਬਹੁਤ ਸੀ, ਪਰ ਉਹਨੇ ਇਉਂ ਨਹੀਂ ਕਿਹਾ ਸੀ ਮੇਰੀ ਗਰੀਬੀ ਕੱਟ ਦਿਓ, ਉਹਨੇ ਸਿੱਖੀ ਮੰਗੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿੱਖ ਸੀ, ਛੇ ਮਹੀਨੇ ਆ ਕੇ ਦਰਸ਼ਨ ਕਰਦਾ ਸੀ, ਉਹਦੇ ਘਰ ਜਵਾਨ ਲੜਕੀ ਸੀ, ਉਹਨੇ ਵਿਆਹ ਰੱਖ ਲਿਆ, ਉਹਦਾ ਵਿਆਹ ਕਰਨ ਵਾਸਤੇ ਪੈਸੇ ਹੈ ਨਹੀਂ ਸੀ। ਉਹਨੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ, ਇੱਕ ਸਪੁੱਤਰੀ ਅਕਾਲ ਪੁਰਖ ਵਾਈ ਤੁਹਾਡੀ ਕਿਰਪਾ ਨਾਲ ਮੈਨੂੰ ਪਰਮਾਤਮਾ ਨੇ ਦਿੱਤੀ, ਅਤੇ ਇਹਦੀ ਹੁਣ ਸ਼ਾਦੀ ਵਰ ਜੋ ਮੈਂ ਸ਼ਾਦੀ ਰੱਖੀ, ਮੇਰੇ ਕੋਲ ਤਾਂ ਮਹਾਰਾਜ ਬਰਾਤ ਦੀ ਰੋਟੀ ਪਾਣੀ ਖਵਾਉਣ ਜੋਗਾ ਵੀ ਹੈ, ਤੁਹਾਨੂੰ ਪਤਾ ਮੈਂ ਕਦੇ ਆਪ ਜੀ ਤੋਂ ਕੁਝ ਮੰਗਿਆ ਨਹੀਂ, ਮੇਰੀ ਮਦਦ ਕਰੋ, ਲੜਕੀ ਦੀ ਸ਼ਾਦੀ ਹੋ ਜਾਵੇ ਆਪਣੇ ਘਰ ਤੋਰ ਦੇਵਾਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਿੱਖਾ, ਸੱਚੇ ਪਾਤਸ਼ਾਹ ਨੇ ਇਹ ਹੁਣ ਇਹ ਤਾਂ ਬਖਸ਼ਿਸ਼ ਕੀਤੀ, ਅਮੀਰ ਤਾਂ ਹੀ ਹੋਇਆ ਸੀ ਨਾ, ਗੰਗੂ ਤੋਂ ਗੰਗੂ ਸ਼ਾਹ ਬਣਿਆ ਸੀ, ਇਹਦੀਆਂ ਹੁੰਡੀਆਂ ਚੱਲਣ ਲੱਗ ਪਈਆਂ ਸੀ। ਤਾਂ ਉਸ ਵੇਲੇ ਮਹਾਰਾਜ ਨੇ ਆਪਣੇ ਹੱਥਾਂ ਦਾ ਚਾਰ ਉਂਗਲਾਂ ਦਾ ਪਰਚਾ ਲਿਖ ਕੇ ਚਿੱਠੀ ਛੋਟੀ ਜਿਹੀ ਰੁਕਾ ਆਪਣੇ ਸੈਨ ਕਰਕੇ ਗੁਰੂ ਅਮਰਦਾਸ ਜੀ ਨੇ ਵੀ ਇਹ ਸਿੱਖ ਆਊਗਾ ਤੇਰੇ ਕੋਲ, ਸਾਡਾ ਸਿੱਖ ਆ, ਗਰੀਬ ਆ, ਜਿਵੇਂ ਤੂੰ ਇੱਕ ਦਿਨ ਗਰੀਬ ਸੀ ਆਇਆ ਸੀ ਨਾ ਗੁਰੂ ਦੇ ਚਰਨ ਛਰਨ ਵਿੱਚ, ਅਤੇ ਤੇਰੀ ਗਰੀਬੀ ਕੱਟ ਦਿੱਤੀ ਗੁਰੂ ਨਾਨਕ ਸਾਹਿਬ ਨੇ, ਇਹ ਵੀ ਗਰੀਬ ਹੈ, ਇਹਦੀ ਲੜਕੀ ਦਾ ਵਿਆਹ ਵਾ, ਇਹਨੂੰ 100 ਰੁਪਈਆ ਦੇ ਦੀ, ਉਹ 100 ਰੁਪਈਆ ਬਹੁਤ ਹੁੰਦਾ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਨੇ 100 ਦਮੜੇ ਲਿਖ ਦਿੱਤੇ। ਇਹ ਗਿਆ, ਉਹ ਦਿੱਲੀ ਗਿਆ ਵਿਚਾਰਾ, ਤਾਂ ਉੱਥੇ ਜਾ ਕੇ ਇਹਨੇ ਰੁੱਕਾ ਵਿਖਾਇਆ, ਉਹਨੂੰ ਮਿਲਿਆ ਜਾ ਕੇ, ਇੱਥੇ ਸ਼ਾਹੂਕਾਰਾ ਘਰ ਬੈਠਾ ਸਰਾਣਾ ਲਾ ਕੇ, ਢੋ ਲਾ ਕੇ, ਉਹ ਵੇਖ ਕੇ ਮਹਾਰਾਜ ਗੁਰੂ ਅਮਰਦਾਸ ਜੀ ਦੀ ਚਿੱਠੀ ਫੜ ਕੇ ਅਤੇ ਕਹਿਣ ਲੱਗਾ ਵੀ ਗੁਰੂ ਅਮਰਦਾਸ ਜੀ ਦੀ ਹੁੰਡੀ ਵਿੱਚ ਤਾਂ ਹੈ ਹੀ ਕੁਝ ਨਹੀਂ, ਉਹ ਤਾਂ ਖਾਲੀ ਹੈ, ਮਹਾਰਾਜ ਕਿਹੜਾ ਪੈਸੇ ਦਿੱਤੇ ਸੀ ਇਹਨੂੰ, ਵੇਖੋ ਭੁੱਲ ਗਿਆ ਨਾ ਗੁਰੂ ਨੂੰ, ਕਹਿੰਦਾ ਉਹਨਾਂ ਦੀ ਹੁੰਡੀ ਵਿੱਚ ਤਾਂ ਹੈ ਹੀ ਕੁਝ ਨਹੀਂ, ਖਾਲੀ ਆ, ਜਿਵੇਂ ਮਾਇਆ ਦਾ ਸੁਭਾਅ, ਅਤੇ ਇਹਨੇ ਸਿੱਖ ਨੂੰ ਖਾਲੀ ਮੋੜਤਾ। ਹੁਣ ਇੰਨੀ ਦੂਰ ਗਿਆ ਮਹਾਰਾਜ ਦਾ ਭੇਜਿਆ ਸਿੱਖ, ਸਤਿਗੁਰੂ ਨੇ ਸੋ ਨਾਰਾਜ਼ ਤਾਂ ਹੋਣਾ ਹੀ ਸੀ ਨਾ। ਫਿਰ ਜਦੋਂ ਇਹਨੇ ਆ ਕੇ ਇਹ ਗੱਲ ਕਹੀ ਵੀ ਮਹਾਰਾਜ ਉਹਨੇ ਤਾਂ ਮੈਨੂੰ ਮੋੜ ਦਿੱਤਾ, ਉਹ ਕਹਿੰਦਾ ਵੀ ਗੁਰੂ ਅਮਰਦਾਸ ਜੀ ਦੀ ਹੁੰਡੀ ਵਿੱਚ ਤਾਂ ਹੈ ਹੀ ਕੋਈ ਨਹੀਂ, ਖਾਲੀ ਹੈ। ਮਹਾਰਾਜ ਕਹਿੰਦੇ ਅੱਛਾ, ਸੰਗਤ ਬੈਠੀ ਸਾਰੀ, ਮਹਾਰਾਜ ਕਹਿੰਦੇ ਵੇਖੋ ਭਾਈ ਮਾਇਆ ਦਾ ਸੁਭਾਅ ਹੀ ਐਸਾ ਵਾ, ਜਦੋਂ ਗਰੀਬ ਸੀ ਉਦੋਂ ਵੇਖੋ ਗੁਰੂ ਨਾਨਕ ਦੇ ਘਰ ਨੇ ਕਿੰਨਾ ਨਵਾਜਿਆ ਸੀ, ਅੱਜ ਮਾਇਆਧਾਰੀ ਹੋ ਗਿਆ ਨਾ, ਇਹਦਾ ਸੁਭਾਅ ਹੀ ਐਸਾ। ਮਹਾਰਾਜ ਕਹਿੰਦੇ ਮਤ ਬਜਲਾ ਸੋ ਬਚਲਾ ਦਿੰਦੀ ਆ, ਮਾਇਆਧਾਰੀ ਆ ਤਾਂ ਨਾ ਬੋਲਾ ਸ਼ਬਦ ਨਾ ਸੁਣਾ ਹੀ ਬਹੁ ਰੋਲ ਕਝੋਲਾ, ਗੁਰੂ ਦਾ ਸ਼ਬਦ ਹੀ ਨਹੀਂ ਸੁਣਦਾ ਉਪਦੇਸ਼, ਉਹ ਆਪਣਾ ਰੋਲ ਕਝੋਲਾ ਪਾ ਲੈਂਦਾ ਮਨ ਜਦੋਂ ਹੰਕਾਰੀ ਹੋ ਜਾਂਦਾ ਮਾਇਆ ਦੇ ਪ੍ਰਭਾਵ ਹੇਠਾ। ਤਾਂ ਨਿਤਨੇਮ ਦਿੱਤਾ, ਤਾਂ ਕਿਹਾ ਸੀ ਘੱਟੋ ਘੱਟ 2.5 ਘੰਟੇ ਦਾ, 24 ਘੰਟਿਆਂ 'ਚ ਸਿਮਰਨ ਹੋਵੇ, ਨਿਤਨੇਮ ਹੋਵੇ, ਫਿਰ ਇਹਦਾ ਅਸਰ ਨਹੀਂ ਪੈਂਦਾ, ਜਿੰਨੀ ਮਰਜ਼ੀ ਆਈ ਫਿਰ ਉਹ ਬੈਲੈਂਸ ਬਣਿਆ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦਾ ਸੁਭਾਅ ਹੀ ਐਸਾ ਧਨ ਦਾ, ਐਸਾ ਵੇਖੋ ਭੁੱਲ ਗਿਆ ਗੁਰੂ ਘਰ ਨੂੰ, ਕਹਿੰਦਾ ਵੀ ਖਾਲੀ ਆ ਸਾਡੀ ਹੁੰਦੀ ਰਹਿਮਤਾਂ ਦੇ ਦਾਤੇ ਸਤਿਗੁਰੂ ਨੂੰ। ਤਾਂ ਉਸ ਵੇਲੇ ਉਸ ਦਿਨ ਤੋਂ ਜਦੋਂ ਮਹਾਰਾਜ ਦੀ ਨਾਰਾਜ਼ਗੀ ਹੋ ਗਈ ਅਤੇ ਇਹਦਾ ਕੰਮ ਘੱਟਦਾ ਗਿਆ, ਅਤੇ ਇਹ ਪਹਿਲੇ ਵਾਲੇ ਥਾਂ ਫੇਰ ਆ ਗਿਆ, ਜਦੋਂ ਇਹਦੇ ਕੋਲ 4 ਪੈਸਿਆਂ ਦਾ ਗੁੜ ਸੀ ਅਤੇ ਮੱਥਾ ਟੇਕਣ ਤੋਂ ਵੀ ਸ਼ਰਮ ਕਰਦਾ। ਉਹ ਦਿਨ ਆ ਕੇ ਫਿਰ ਬਹੁਤ ਪਛਤਾਵਾ ਹੋਇਆ, ਸਭ ਕੁਝ ਵਿਕ ਗਿਆ, ਘਰ ਬਾਰ ਰੜੇ ਬਹਿ ਗਿਆ ਨਾ, ਜਦੋਂ ਫਿਰ ਚੇਤਾ ਆਇਆ ਵੀ ਜਾ ਕੇ ਮਾਫ਼ੀ ਮੰਗ ਲਏ ਗੁਰੂ ਸਾਹਿਬ ਤੋਂ, ਗਲਤੀ ਹੋਈ ਆ, ਸਿੱਖ ਨੂੰ ਮੋੜਿਆ ਨਾ, ਗੁਰੂ ਦੇ ਖਜ਼ਾਨੇ ਤਾਂ ਭਰਪੂਰ ਨੇ, ਆਪਾਂ ਕਹਿੰਦਾ ਵੀ ਗੁਰੂ ਦਾ ਹੁੰਡੀ ਖਾਲੀ ਹੈ, ਰਹਿਮਤਾਂ ਤਾਂ ਉਹਨਾਂ ਦੀਆਂ ਸੀ, ਫਿਰ ਇਹਦੀ ਅੱਖ ਖੁੱਲ੍ਹੀ, ਜਾਗ ਆਈ ਹੈ, ਬਹੁਤ ਵੱਡੀ ਗਲਤੀ ਹੋਈ ਹੈ। ਉਸ ਦਿਨ ਤੋਂ ਕਾਰੋਬਾਰ ਠੱਪ ਹੋਇਆ। ਫਿਰ ਆਇਆ ਦੁਬਾਰੇ ਜਿਹੜੀ ਸਾਖੀ ਦੇ ਰਹੇ ਨੇ ਗਿਆਨੀ ਗਿਆਨ ਸਿੰਘ ਜੀ, ਇੰਨਾ ਕੁ ਫਰਕ ਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਗੋਇੰਦਵਾਲ ਸਾਹਿਬ ਇਹਨੇ ਸੇਵਾ ਕੀਤੀ ਕਈ ਦਿਨ, ਸ਼ਰਮ ਦੇ ਮਾਰੇ ਸੇਵਾ ਸਿਮਰਨ ਕਰਦਿਆਂ ਫਿਰ ਮਾਫ਼ੀ ਮੰਗੀ ਸਤਿਗੁਰੂ ਤੋਂ, ਫਿਰ ਦੁਬਾਰੇ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਨੇ ਇਹ ਸੋਚ ਕੇ ਵੀ ਇਹਨੂੰ ਜੇ ਹੁਣ ਇਕੱਲਾ ਧਨ ਦਿੱਤਾ ਨਾ, ਬਖਸ਼ੈਂਦਾ ਸਤਿਗੁਰੂ ਗਰੀਬ ਨਿਵਾਜ, ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗਾ ਮਾਰਗ ਪਾਵੈ, ਅੱਗੇ ਸੱਚੇ ਪਾਤਸ਼ਾਹ ਸਿੱਖ ਨੂੰ ਬਖਸ਼ ਕੇ ਸ਼ਰਨ ਆਏ ਨੂੰ ਜੇ ਭੁੱਲ ਹੋ ਜਾਵੇ ਤੇ ਅੱਗੇ ਫਿਰ ਉਦੋਂ ਸੋਹਣਾ ਮਾਰਗ ਹੋਰ ਦਿੰਦੇ ਨੇ, ਇਹਦਾ ਭਲਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਕਿਹਾ ਵੀ ਇਹਨੂੰ ਹੁਣ ਨਾਮ ਧਨ ਪਹਿਲਾਂ ਦਿੰਦੇ ਹਾਂ, ਨਾਮ ਦੀ ਦੌਲਤ, ਜਿਹੜਾ ਧਨ ਹੈ ਖੁੱਟ ਆ, ਜਿਸ ਕਰਕੇ ਇਹਨੂੰ ਦੂਜਾ ਮਾਇਆ ਦੇ ਪ੍ਰਭਾਵ ਦਾ ਅਸਰ ਨਾ ਪਵੇ, ਇਹ ਅਮੀਰ ਵੀ ਰਹੇ, ਇਹਨੂੰ ਮੰਜੀ ਦੇ ਦਿੰਦੇ ਬ੍ਰਹਮ ਦੀ, ਬ੍ਰਹਮ ਦਾ ਗਿਆਨ। ਨਾਮ ਧਨ ਦੇ ਦੌਲਤ ਦੇ ਖਜ਼ਾਨੇ ਮਹਾਰਾਜ ਜੀ ਨੇ ਇਹਨੂੰ ਦਿੱਤੇ, ਜਿਵੇਂ 22 ਮੰਜੀਆਂ ਸੀ ਨਾ, ਉਹਨਾਂ ਬਾਈਆਂ ਵਿੱਚੋਂ ਹੁਣ ਦੁਬਾਰੇ ਜਦੋਂ ਇਹਨੇ ਸ਼ਰਨ ਲਈ, ਮਾਫ਼ੀ ਮੰਗੀ, ਇਹਨੇ ਸੇਵਾ ਸਿਮਰਨ ਕਰਕੇ ਆਪਣੀ ਮੈਲ ਧੋ ਲਈ, ਹੰਕਾਰ ਦੀ ਜਿਹੜੀ ਚੜ੍ਹੀ ਸੀ ਸਾਰੀ ਲੈ ਗਈ, ਅਤੇ ਗੁਰੂ 'ਤੇ ਫਿਰ ਭਰੋਸਾ ਆਇਆ ਇਹਨੂੰ, ਅਤੇ ਮਹਾਰਾਜ ਜੀ ਨੇ ਇਹਦੀ ਸਾਰੀ ਮੈਲ ਧੋ ਕੇ ਅਤੇ ਇਹਨੂੰ ਫਿਰ ਬ੍ਰਹਮ ਦਾ ਗਿਆਨ ਦਿੱਤਾ, ਅਤੇ ਮੰਜੀ ਬਖਸ਼ੀ ਵੀ, ਜਾ ਹੁਣ ਤੂੰ ਸਤਲੁਜੋਂ ਪਾਰ ਚੜ੍ਹਦੇ ਵੱਲ, ਰੋਪੜ ਦਾ ਜਿਹੜਾ ਇਲਾਕਾ ਤੇਰਾ ਪਿੰਡ ਆ, ਜਿੱਧਰ ਖਰੜ ਦੇ ਕੋਲ, ਜਿਹਦਾ ਵਰਣਨ ਕਵੀ ਜੀ ਕਰ ਰਹੇ ਨੇ, ਖਰੜ, ਕੁਰਾਲੀ, ਮੁਰਿੰਡਾ, ਇਹ ਇਲਾਕਾ ਸੀ। ਮਹਾਰਾਜ ਨੇ ਕਿਹਾ ਜਾ ਉੱਥੇ ਜਾ ਪ੍ਰਚਾਰ ਕਰ, ਅਤੇ ਰਿਧੀਆਂ ਸਿੱਧੀਆਂ ਸਭ ਕੁਝ ਤੈਨੂੰ ਬਖਸ਼ਿਆ, ਜਾ ਕਿਸੇ ਚੀਜ਼ ਦੀ ਤੋਟ ਨਾ ਹੋਊਗੀ, ਅਤੇ ਨਾਮ ਹਿਰਦੇ ਵਿੱਚ ਦੇ ਦਿੱਤਾ। ਇਹ ਹੋਇਆ ਭਾਈ ਗੰਗੂ ਸ਼ਾਹ ਜਾਂ ਭਾਈ ਗੰਗੋ ਸ਼ਾਹ, 22 ਮੰਜੀਆਂ ਦੇ ਵਿੱਚੋਂ ਇੱਕ ਇਹ ਵੀ ਬ੍ਰਹਮ ਗਿਆਨੀ ਸੀ ਜਿਹਨੇ ਪ੍ਰਚਾਰ ਕੀਤਾ ਵਾ। ਕਵੀ ਜੀ ਇਹ ਸ਼ਾਖ ਇਹਦੀ ਦਰਸਾ ਰਹੇ ਨੇ, ਜਿਵੇਂ ਇਹਨਾਂ ਨੇ ਪ੍ਰਚਾਰ ਕੀਤਾ ਤੋਂ ਅਗਲੇ ਮਾਮਾ ਪੁਰਸ਼ਾਂ ਨੇ ਇਹਦੀ ਗੱਦੀ 'ਤੇ ਬੈਠਣ ਵਾਲਿਆਂ ਨੇ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਦੁਬਾਰੇ ਆਇਆ ਤਾਂ ਫਿਰ ਇਹਨੂੰ ਜਿਵੇਂ ਨਿਵਾਜਿਆ, ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਆਪਣਾ ਪਰ ਆਪਣਾ ਨਾਮ ਗਰੀਬ ਨਿਵਾਜੋ,
0: ਜੋ ਆਪਣਾ ਨਾਮ ਆ ਨਾ ਗਰੀਬ ਨਿਵਾਜ, ਤੁਰਾਂ ਤੋਂ ਪਿਆ ਗੁਰੂ ਪਰਮੇਸ਼ਰ ਦਾ ਗਰੀਬ ਨਿਵਾਜ ਹੈ,
1: ਸਫਲ ਕਰਿਓ ਗੁਰਰਾਜ ਜਹਾਜੋ।
0: ਸਤਿਗੁਰੂ ਅਮਰਦਾਸ ਜੀ ਨੇ ਇਹਨੂੰ ਗਰੀਬ ਨੂੰ ਨਿਵਾਜ ਕੇ ਫਿਰ ਸ਼ਰਨ ਆਏ ਨੂੰ ਉਹ ਸਫਲ ਕੀਤਾ, ਜਿਵੇਂ ਜਹਾਜ਼ ਨੂੰ ਲਾਜ ਹੁੰਦੀ ਆ ਨਾ, ਜਹਾਜ਼ ਦੇ ਉੱਪਰ ਜਿਹੜਾ ਸਮੁੰਦਰੀ ਸ਼ਿਪ 'ਤੇ ਜਿਹੜਾ ਬਹਿ ਜਾਵੇ, ਕੋਈ ਗਰੀਬ ਅਮੀਰ, ਕੋਈ ਕਮਜ਼ੋਰ ਬਲੀ, ਉਹਨੂੰ ਉਹ ਪਾਰ ਲਾਉਂਦਾ ਹੈ। ਇਵੇਂ ਮਹਾਰਾਜ ਨੇ ਆਪਣੇ ਜਾਜ ਦੀ ਨਿਆਈ ਗੁਰੂ ਦਾ ਧਾਰਿਆ, ਸੱਚੇ ਪਾਤਸ਼ਾਹ ਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ, ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਣ ਹਾਰ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜਹਾਜ਼ ਹੋਣ ਦੀ ਲੱਜਾ ਜਿਹੜੀ ਰੱਖੀ ਹੈ,
1: ਪਰਬਤ ਕੀ ਢਿੱਗ ਢਿੱਗੀ ਸਿੱਖੀ,
0: ਫਿਰ ਇਹਨੂੰ ਨਾਮਦਾਨ ਨਾਲ ਰਿਧੀਆਂ ਸਿੱਧੀਆਂ ਅਤੇ ਨਾਮਦਾਨ ਦੇ ਕੇ ਇਹਨੂੰ ਫੇਰ ਤਾਰ ਦਿੱਤਾ ਵਾ, ਜਦੋਂ ਭੁੱਲ ਬਖਸ਼ਾਈ ਹੈ। ਭਾਵ ਜਹਾਜ਼ ਜਿਵੇਂ ਤਾਰ ਦਿੰਦਾ, ਜਿਹੜਾ ਕੋਈ ਬਹਿ ਜੇ ਜਿੰਨੇ ਵਾਰ ਉਹ ਪਾਰ ਲਾਉਂਦਾ, ਉਹ ਇਹ ਨਹੀਂ ਵੀ ਜਹਾਜ਼ ਨੂੰ ਕੋਈ ਕਿਸੇ ਨੇ ਰੋੜਾ ਮਾਰਿਆ ਹੋਵੇ, ਇੱਟਾਂ ਮਾਰਿਆ ਹੋਵੇ ਅਤੇ ਉਹ ਉਹਦੇ 'ਚ ਬਹਿ ਜੇ, ਉਹਨੂੰ ਡੋਬ ਦੇ, ਡੋਬਦਾ ਨਹੀਂ ਨਾ ਜਹਾਜ਼। ਕਿਉਂ? ਮਹਾਰਾਜ ਜੀ ਨੇ ਲਾਜ ਰੱਖੀ, ਗੁਰੂ ਦਾ ਐਸਾ ਬਿਰਦਾ ਹੈ। ਦੂਜੀ ਵਾਰ ਆ ਕੇ ਅਤੇ ਪਰਬਤ ਕੇ ਢਿੱਗ ਢਿੱਗ ਕੀ ਸਿੱਖੀ, ਫਿਰ ਇਹਨੂੰ ਮੰਜੀ ਦੇ ਕੇ ਗੁਰੂ ਅਮਰਦਾਸ ਜੀ ਨੇ ਪਹਾੜਾਂ ਦੇ ਨੇੜੇ ਨੇੜੇ ਦੀ ਇਰਦ ਗਿਰਦ ਦੀ, ਸਤਲੁਜ ਦਰਿਆ ਪਹਾੜਾਂ 'ਚੋਂ ਨਿਕਲਦਾ ਹੁੰਦਾ ਅਨੰਦਪੁਰ ਸਾਹਿਬ 'ਚੋਂ, ਉੱਧਰੋਂ ਪਰੇ ਕੀਰਤਪੁਰ ਸਾਹਿਬ ਕੋਲ ਦੀ, ਅਤੇ ਇਹਦੇ ਉੱਪਰਲੇ ਏਰੀਆ ਜਿਹੜਾ ਚੜ੍ਹਦੇ ਵਾਲਾ ਪਾਸਾ ਵਾ, ਉਹ ਸਾਰੇ ਪਹਾੜਾਂ ਦੇ ਨੇੜੇ ਨੇੜੇ ਦੀ ਅਤੇ ਪਹਾੜੀ ਇਲਾਕੇ ਦੀ ਜਿੰਨੀ ਸਿੱਖੀ ਹੈ,
1: ਬਖਸ਼ ਦਈ ਤਿਸਕੋ ਗੁਰ ਤਿੱਖੀ।
0: ਮਹਾਰਾਜ ਜੀ ਨੇ ਜਿਹੜੀ ਸਿੱਖੀ ਹੈ ਨਾ, ਉਹ ਤਿੱਖੀ ਸਿੱਖੀ ਇਹਨੂੰ ਬਖਸ਼ ਦਿੱਤੀ, ਇਹਦੇ ਸਪੁਰਦ ਕਰ ਦਿੱਤੀ ਆ, ਵੀ ਤੂੰ ਉੱਥੇ ਜਾ ਕੇ ਉਸ ਸਿੱਖੀ ਨੂੰ ਸੰਭਾਲ, ਜਿਹੜੇ ਪਹਿਲਾਂ ਸਿੱਖ ਆ ਉਹਨਾਂ ਨੂੰ ਹੋਰ ਪੱਕੇ ਕਰ, ਅਤੇ ਅੱਗੇ ਸਿੱਖ ਬਣਾ, ਉਪਦੇਸ਼ ਦੇ ਕੇ ਮੰਜੀ ਲਾ ਕੇ ਇਹਨੂੰ ਅਧਿਕਾਰ ਦਿੱਤਾ ਹੈ। ਤਿੱਖੀ ਤਾਂ ਹੀ ਹੈ ਸਿੱਖੀ ਕਿ ਇਹ ਜਿਹੜਾ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਵਾ, ਹਰ ਖਿਸ਼ੋਗ ਤੋਂ ਉੱਪਰ ਰਹਿਣਾ, ਇਹ ਸਿੱਖੀ ਦਾ ਤਿੱਖਾ ਪਾਉਣਿਆ। ਸੰਸਾਰੀ ਲੋਕ ਜਦੋਂ ਮਾਇਆ ਆਉਂਦੀ ਛਰੇ ਉਡਾਉਂਦੇ ਨੇ, ਰੱਜ ਕੇ ਖੁਸ਼ੀਆਂ ਮਾਣਦੇ ਨੇ, ਗਲਤਾਨ ਹੁੰਦੇ ਨੇ, ਕੁਕਰਮ ਕਰਦੇ ਨੇ, ਸ਼ਰਾਬਾਂ ਉਡਾਉਂਦੇ, ਸਿੱਖ ਦਾ ਇਹ ਕੰਮ ਨਹੀਂ ਹੈ। ਉਹ ਕੋਲ ਮਾਇਆ ਵੀ ਜਿੰਨੀ ਮਰਜ਼ੀ ਆ, ਜੇ ਉਹ ਆਈ ਤਾਂ ਖੁਸ਼ੀ ਨਹੀਂ ਕਰਦਾ, ਗਈ ਤਾਂ ਗਮੀ ਨਹੀਂ ਕਰਦਾ। ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦਾ, ਦੁੱਖ ਸੁੱਖ ਵਿੱਚ ਇੱਕ ਬਿਰਤੀ ਸਮਾਨ ਆ, ਭਾਣਾ ਮੰਨਦਾ ਹੈ ਅਤੇ ਨਿਰਲੇਪ ਰਹਿੰਦਾ ਵਾ। ਸੁੱਖਾਂ ਦੇ ਵਿੱਚ ਵੀ ਆਨੰਦ, ਵਾਹਿਗੁਰੂ ਦਾ ਚਿੰਤਨ ਅਤੇ ਦੁੱਖ ਵੇਲੇ ਵੀ ਚਿੰਤਨ, ਤਿੱਖੀ ਤਾਂ ਕਿਹਾ ਵਾ, ਇਹ ਅਵਸਥਾ ਗੁਰਸਿੱਖ ਦੀ ਹੈ, ਇਹ ਤਿੱਖੀ ਸਿੱਖੀ ਇਹਨੂੰ ਬਖਸ਼ ਦਿੱਤੀ ਹੈ, ਤਾਂ ਹੀ ਆਪ ਜੀ ਨੇ ਕਿਹਾ ਸੀ ਖੰਨਿਓ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ।
1: ਸਤਲੁਜ ਤੈ ਚੜ ਦੇਖੀ ਔਰ,
0: ਸਤਲੁਜ ਦਰਿਆ ਜਿੱਥੋਂ ਨਿਕਲਦਾ ਆਨੰਦਪੁਰ ਸਾਹਿਬ ਵੱਲੋਂ, ਉਹਦੇ ਚੜ੍ਹਦੇ ਵਾਲੇ ਪਾਸੇ ਦੀ ਪੂਰਬ ਦੀ ਜਿਹੜੀ ਦਿਸ਼ਾ ਹੈ,
1: ਕਸਬਾ ਖਰੜ ਪਾਸ ਤਿਸ ਹੋਰੈ,
0: ਤੇ ਕਸਬਾ ਖਰੜ ਦਾ, ਖਰੜ ਕੁਰਾਲੀ ਮੁਰਿੰਡਾ ਇਹਦੇ ਪਾਸ ਪਾਸ ਦੇ ਹੋਰ ਜਿਹੜੇ ਪਿੰਡ ਨੇ ਇਲਾਕਾ ਹੈ।
1: ਦਾਊ ਨਾਮ ਗਮ ਹੈ ਨੀਕਾ,
0: ਉੱਥੇ ਇੱਕ ਦਾਊ ਨਾਮ ਦਾ ਚੰਗਾ ਨਗਰ ਸੋਹਣਾ ਹੈ
1: ਗਾਦੀ ਤੇ ਤਿਨ ਕੀ ਠੀਕ ਹੈ,
0: ਕਹਿੰਦੇ ਉੱਥੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਠੀਕ ਸਹੀ ਹੈ, ਇਸ ਵੇਲੇ ਉੱਥੇ ਦੀ ਗੱਦੀ ਚੱਲਦੀ ਹੈ, ਹੁਣ ਵੀ ਮਹਾਤਮਾ ਹਨ ਅੱਗੇ ਪੀੜ੍ਹੀ ਦਰ ਪੀੜ੍ਹੀ।
1: ਆਗੂ ਗਮ ਦੁਆਬੇ ਮਹ,
0: ਅਤੇ ਇਸੇ ਤਰ੍ਹਾਂ ਇਹਦੇ ਪ੍ਰਚਾਰ ਦਾ ਅਸਰ ਸਤਲੁਜ ਦਰਿਆ ਤੋਂ ਪਾਰ ਵੀ ਹੋਇਆ, ਘਾਗੋ ਨਾਮ ਜਿਹੜਾ ਦੁਆਬੇ ਦੇ ਵਿੱਚ ਹੈ,
1: ਬਣੇ ਆਉਂਦੇ ਹੋਰਾ ਗੰਗੂ ਕਾਹਾ,
0: ਇਹਨੇ ਅਖੀਰ ਉੱਥੇ ਜਾ ਸਰੀਰ ਪੰਜ ਭੂਤਕ ਛੱਡਿਆ ਸੀ, ਉੱਥੇ ਇਹਦਾ ਦੇਵਰਾ ਭਾਈ ਗੰਗੂ ਸ਼ਾਹ ਦਾ ਬਣਿਆ ਹੋਇਆ ਹੈ।
1: ਮੇਲਾ ਪਰ ਹੈ ਤਾਂ ਅਪਾਰੇ,
0: ਉੱਥੇ ਜਿਸ ਦਿਨ ਇਹਨੇ ਸਰੀਰ ਛੱਡਿਆ ਸੀ ਉਹ ਬਰਛੀ ਸਮਾਗਮ, ਤੇ ਮੇਲਾ ਉੱਥੇ ਕਹਿੰਦੇ ਬਹੁਤ ਭਰਦਾ ਇਕੱਠ ਹੁੰਦਾ ਹੈ।
1: ਮੰਨਤ ਲੋਕ ਤਾਂ ਕੇ ਸਾਰੇ,
0: ਉੱਥੋਂ ਦੇ ਇਲਾਕੇ ਦੇ ਘਾਗੋ ਨਾਮ ਨਗਰ ਜਿੱਥੇ ਸਰੀਰ ਛੱਡਿਆ ਸੀ, ਸਾਰੇ ਲੋਕ ਮੰਨਦੇ ਹੈ, ਪੂਜਾ ਕਰਦੇ ਹਨ, ਸੋ ਮੰਨਤ ਕਰਦੇ ਹਨ।
1: ਇਸਕੀ ਗੱਦੀ ਪਰ ਜੋ ਬਹਿ,
0: ਜਿਹੜਾ ਵੀ ਕਹਿੰਦੇ ਭਾਈ ਗੰਗੂ ਸ਼ਾਹ ਦੀ ਗੱਦੀ ਉੱਪਰ ਉਸ ਤੋਂ ਬਾਅਦ ਬਹਿੰਦਾ ਟਿਕਦਾ ਹੈ,
1: ਅਜਮਤ ਵੱਡ ਜੋ ਤਸੋ ਹੈ,
0: ਉਹ ਬਹੁਤ ਭਾਰੀ ਸ਼ਕਤੀ ਦੇ, ਆਤਮਿਕ ਸ਼ਕਤੀ ਦੇ ਸਮੇਤ ਹੁੰਦਾ ਹੈ, ਭਾਵ ਮਹਾਂਪੁਰਖ ਹੀ ਬੈਠ ਸਕਦਾ ਹੈ।
1: ਜਵਾਹਰ ਸਿੰਘ ਪੀਰ ਵੜ ਗਇਓ,
0: ਤੇ ਇਸ ਤਰ੍ਹਾਂ ਫਿਰ ਇਹਨਾਂ ਇਹਨਾਂ ਦੀ ਗੱਦੀ ਉੱਪਰ ਕਹਿੰਦੇ ਐਵੇਂ ਹੀ ਪੀੜ੍ਹੀ ਦਰ ਪੀੜ੍ਹੀ ਭਾਈ ਜਵਾਹਰ ਸਿੰਘ ਵੀ ਬੜਾ ਵੱਡਾ ਪੂਜਨੀਕ ਪੀਰ ਹੋਇਆ ਹੈ।
1: ਮੁਲਕ ਪਹਾੜ ਤਿੱਖ ਤਹਿ ਕਯੋ,
0: ਪੀਰ ਤੋਂ ਭਾਵ ਪੀਰ ਮੁਸਲਮਾਨਾਂ ਦੇ ਹੁੰਦੇ ਨੇ, ਪੀਰ ਤੋਂ ਭਾਵ ਪੂਜਨੀਕ ਇੱਥੇ ਲੈਣਾ ਵਾ, ਇਹ ਸਿੱਖ ਨੇ, ਤੋ ਪੂਜਨੀਕ ਹੋਇਆ ਭਾਈ ਜਵਾਹਰ ਸਿੰਘ, ਮੁਲਕ ਪਹਾੜ ਸਿੱਖ ਤੇ ਕਯੋ, ਇਹਨੇ ਵੀ ਪ੍ਰਚਾਰ ਕਰਕੇ ਬਹੁਤ ਜਿਹੜੇ ਪਹਾੜੀ ਏਰੀਆ ਸੀ ਨਾ, ਉਹਨਾਂ ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਸਿੱਖੀ ਵਿੱਚ ਲਿਆਉਣਾ ਕੀਤਾ, ਹੋਰ ਜਿਹੜੇ ਪੱਥਰਾਂ ਦੀ ਪੂਜਾ ਤੋਂ ਹਟਾ ਕੇ।
1: ਅਵ ਸੁੰਦਰ ਸਿੰਘ ਗਾਦੀ ਪਰ ਹੈ,
0: ਹੁਣ ਕਹਿੰਦੇ ਮੈਂ ਜੋ ਵੇਖਦਾ ਵਾਂ, 1880-90 ਦੇ ਕਰੀਬ ਦਾ ਸਮਾਂ ਹੈ, ਤੇ ਹੁਣ ਜੋ ਮੈਂ ਵੇਖਦਾ ਭਾਈ ਸੁੰਦਰ ਸਿੰਘ ਇਹਨਾਂ ਦੀ ਗੱਦੀ ਉੱਪਰ ਹੈ,
1: ਅਕਲ ਸ਼ਕਲ ਅਜਮਤ ਕਾ ਘਰ ਹੈ,
0: ਇਹ ਸੂਰਤ ਦਾ ਵੀ ਬਹੁਤ ਸੁੰਦਰ ਆ, ਕੱਦ ਵੀ ਬਹੁਤ ਆ, ਤੇ ਅਜਮਤ ਕਾ ਘਰ ਹੈ, ਸ਼ਕਤੀ ਦਾ, ਆਤਮਿਕ ਬਲ ਦਾ ਘਰ ਹੀ ਹੈ, ਬਹੁਤ ਚੜ੍ਹਦੀ ਕਲਾ ਵਾਲਾ ਰੂਹਾਨੀਅਤ ਦਾ ਬਲ ਹੈ।
1: ਇਸਨੇ ਸਿੱਖੀ ਬਹੁਤ ਬਿਰਤਾਈ,
0: ਇਹਨੇ ਵੀ ਸਿੱਖੀ ਉਸ ਇਲਾਕੇ ਵਿੱਚ ਬਹੁਤ ਵਧਾਈ ਹੈ, ਬਹੁਤ ਫੈਲਾਈ, ਪ੍ਰਚਾਰ ਕਰਕੇ ਕਮਰ ਕਸਾ ਡਟ ਕੇ,
1: ਜੋੜ ਸਰ ਪੰਜੋੜ ਡਿਗਸਾਈ,
0: ਇਹ ਪਹਾੜੀ ਇਲਾਕੇ ਨੇ, ਪਹਾੜੀ ਪਿੰਡ ਨੇ, ਜੋੜ ਸਰ ਤੇ ਪੰਜੌੜ ਡਿਗਸਾਈ ਆਦਿਕ ਜੋ ਪਿੰਡ ਨੇ ਉਧਰ ਪਹਾੜਾਂ ਵਿੱਚ,
1: ਨਾਹਣ ਦੇਸ ਪ੍ਰਯੰਤ ਵਿਸੇਸੈ,
0: ਇੱਥੇ ਬਸਨੀ ਉਦੋਂ ਗਾਂ ਜਿਹੜਾ ਅੱਜ ਕੱਲ੍ਹ ਹਿਮਾਚਲ ਦੇ ਵਿੱਚ ਚਲਿਆ ਗਿਆ, ਅਤੇ ਇਹ ਸਿਰਮੌਰ ਜ਼ਿਲ੍ਹਾ ਹੈ ਸ਼ਾਇਦ ਹੁਣ, ਅਤੇ ਇਹ ਨਾਨ ਦੇਸ਼, ਉਦੋਂ ਨਾਨ ਦੇਸ਼ ਸੀ, ਨਾਨ ਰਿਆਸਤ ਸੀ ਵੱਖਰੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੇਲੇ ਤੱਕ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਰਾਜ ਵਿੱਚ ਮਿਲੀ ਸੀ, ਉਦੋਂ ਰਾਜਾ ਮੇਦਨੀ ਪ੍ਰਗਾਸ਼ ਸੀ, ਅਤੇ ਇਹ ਪੌਂਟਾ ਸਾਹਿਬ ਦਾ ਇਲਾਕਾ, ਫਿਰ ਇਹਦਾ ਨਾਮ ਪੌਂਟਾ ਸਾਹਿਬ ਮਹਾਰਾਜ ਦੇ ਉੱਥੇ ਟਿਕਣ ਨਾਲ ਚਰਨ ਪਿਆ ਸੀ, ਇਹ ਨਾਨ ਦੇਸ਼ ਦੇ ਵਿੱਚ ਹੀ ਪੌਂਟਾ ਸਾਹਿਬ ਪੈਂਦਾ, ਡੇਰਾਦੂਨ ਪੌਂਟਾ ਸਾਹਿਬ, ਜਗਾਦਰੀ ਵੀ ਇਹਦੇ ਵਿੱਚ ਹੀ ਸੀ ਪਹਿਲਾਂ, ਕਾਂ ਸ਼ਿਮਲੇ ਵੱਲ ਨੂੰ, ਸ਼ਿਮਲੇ ਤੋਂ ਪਿੱਛੇ ਹੇਠਲੇ ਇਲਾਕੇ ਵੀ ਇਹਦੇ ਨਾਲ ਸੀ। ਸੋ ਇਸ ਤਰ੍ਹਾਂ ਇਹ ਜਿਹੜਾ ਇਹ ਇਹਨੇ ਪਹਾੜਾਂ ਵਿੱਚ ਤਾਂ ਸਿੱਖੀ ਫੈਲਾਈ ਭਾਈ ਸੁੰਦਰ ਸਿੰਘ ਨੇ, ਏਡੀ ਚੜ੍ਹਦੀ ਕਲਾ, ਇਹਨੇ ਨਾਨ ਦੇਸ਼ ਵਿੱਚ ਵੀ ਸਾਰੇ ਬਹੁਤ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ
1: ਹੈ। ਗੁਰਸਿੱਖੀ ਇਸ
0: ਇਹਨੇ ਗੁਰੂ ਕੀ ਸਿੱਖੀ ਬਹੁਤ ਵਧਾਈ, ਬਹੁਤ ਗੁਰੂ ਦੇ ਲੜ ਪ੍ਰਾਣੀਆਂ ਨੂੰ ਲਾਇਆ, ਨਾਮ ਬਾਣੀ ਦਾ ਪਹਿਰਾ ਵਰਤਾਇਆ।
1: ਕਸਬੇ ਖਰੜ ਢਿੱਗੇ ਪਿੰਡ ਦਾਊ,
0: ਤੇ ਜੋ ਖਰੜ ਦੇ ਕੋਲ ਪਿੰਡ ਦਾਊ ਹੈ ਨਾ, ਖਰੜ ਕਸਬੇ ਦੇ ਕੋਲ ਵਿਸ਼ੇਸ਼ ਕਰਕੇ ਜਿੱਥੋਂ ਦੇ ਸਨ ਭਾਈ ਗੰਗੂ ਸ਼ਾਹ ਜੀ ਪਹਿਲੇ ਮਹਾਤਮਾ।
1: ਰਹਿ ਅਬ ਸੋ ਥੈ ਹੈ ਥਾਹੂ,
0: ਤੇ ਉਹ ਰਹਿੰਦੇ ਹੁਣ ਉੱਥੇ ਹੀ ਉਸੇ ਥਾਂ ਹੀ ਨੇ, ਆਪਣਾ ਪੱਕਾ ਟਿਕਾਣਾ ਜਿਹੜਾ ਹੈ ਅੱਡਾ, ਇਹ ਉਹਨਾਂ ਨੇ ਉਹ ਦਾਊ ਪਿੰਡ ਹੀ ਰੱਖਿਆ ਹੋਇਆ, ਕਿਉਂਕਿ ਉੱਥੋਂ ਦੀ ਪ੍ਰਸਿੱਧੀ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਪੱਕਾ ਟਿਕਾਣਾ ਉੱਥੇ ਰੱਖਿਆ, ਬਾਕੀ ਵਿਚਰ ਕੇ ਸਾਰੇ ਇਹਨਾਂ ਨੇ ਪ੍ਰਚਾਰ ਕੀਤਾ। ਸਿੱਖੀ ਵਧਾਈ ਹੈ।
1: ਅਤੇ
0: ਉੱਥੇ ਇਹਨਾਂ ਦੇ ਬਹੁਤ ਭਾਰੀ ਪੂਜਾ ਆਉਂਦੀ ਹੈ, ਲੋਕ ਜਿਹੜੇ ਸਨਮਾਨ ਕਰਦੇ ਨੇ, ਉੱਥੇ ਨਮਸਕਾਰਾਂ ਕਰਦੇ ਹਨ ਆ ਕੇ।
1: ਲਾਵਤ ਲੰਗਰ ਤੈ ਸੁਧਾਰ,
0: ਤੇ ਉਹ ਜਿਵੇਂ ਜਿਵੇਂ ਪੂਜਾ ਆਉਂਦੀ ਆ ਉਹ ਸਾਰੀ ਗੁਰੂ ਕੇ ਲੰਗਰ ਚਲਾਉਂਦੇ ਨੇ, ਤੇ ਲੰਗਰਾਂ ਦੇ ਵਾਸਤੇ ਸਾਰੀ ਖਰਚ ਕਰੀ ਜਾਂਦੇ ਹਨ।
1: ਗੰਗੂ ਸਾਹੀਆਂ ਕੀ ਇਹ ਗਾਈ,
0: ਕਿਉਂ ਕਹਿੰਦੇ ਭਾਈ ਗੰਗੂ ਸਾਹੀਏ ਜਿਹੜੇ ਮਸ਼ਹੂਰ ਹੋਏ ਨੇ ਨਾ ਉਸ ਵੇਲੇ ਪੰਥ ਵਿੱਚ, ਤੇ ਇਹ ਜਿਹੜੀ ਕਥਾ ਮੈਂ ਕਹੀ ਹੈ, ਜਿਵੇਂ ਜਿਵੇਂ ਆਈਆਂ ਸ਼ਾਖਾਂ ਆਉਂਦੀਆਂ ਰਹੀਆਂ, ਫਿਰ ਸਿਮਟ ਗਈਆਂ ਨੇ ਸਮੇਂ ਸਮੇਂ 'ਤੇ। ਸਤਿਗੁਰੂ ਆਪਣੇ ਪਿਆਰਿਆਂ ਨੂੰ ਸਿੱਖਾਂ ਨੂੰ ਸਾਜਦੇ ਨੇ, ਮਹਾਤਮਾ ਨਿੱਤ ਅਵਤਾਰ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਸੋ ਇਸ ਤਰ੍ਹਾਂ ਜਿਵੇਂ ਪਿੰਡਰਾਂ ਵਾਲੇ ਮਹਾਂਪੁਰਸ਼ ਏ ਸੰਪਰਦਾ, ਨਾਨਕ ਸਰ ਵਾਲੇ ਬਾਬਾ ਆਨੰਦ ਸਿੰਘ ਜੀ, ਰਾੜਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ, ਹੋਰ ਹੋਤੀ ਮਰਦਾਨ ਵਾਲੇ, ਜਿਵੇਂ ਉਸ ਤੋਂ ਬਾਅਦ ਦੀਆਂ ਹੁਣ ਜਿਹੜੀਆਂ ਅੰਗਰੇਜ਼ਾਂ ਦੇ ਵੇਲੇ ਜਾਂ ਉਹਨਾਂ ਤੋਂ ਬਾਅਦ ਮਹਾਤਮਾ ਹੋਏ ਨੇ, ਇਹ ਸੰਪਰਦਾ ਨੇ ਬਹੁਤ ਭਾਰੀ ਪ੍ਰਚਾਰ ਕੀਤਾ ਵਾ, ਹੁਣ ਵੀ ਚੱਲ ਰਹੀਆਂ ਨੇ। ਇਹ ਇਸੇ ਤਰ੍ਹਾਂ ਹੀ ਸੀ, ਮਹਾਤਮਾ ਆਉਂਦੇ ਰਹਿੰਦੇ ਨੇ। ਸੋ ਇਹ ਕਹਿੰਦੇ ਗੰਗੂ ਸ਼ਾਹੀਏ ਜਿਵੇਂ ਹੋਏ ਨੇ ਉਹਨਾਂ ਸਮਿਆਂ 'ਚ, ਅਤੇ ਉਹਨਾਂ ਦੀ ਜੋ ਕਥਾ ਮੈਂ ਕਹੀ ਹੈ।
1: ਦੋਹਰਾ ਭਾਈ ਬਹਿਲੋ ਕੀ ਸੁਣੋ।
0: ਸੋ ਹੁਣ ਅੱਗੇ ਭਾਈ ਬਹਿਲੋ ਦੀ ਕਥਾ ਜਿਹੜੀ ਹੈ ਉਹ ਸੁਣਨਾ ਕਰੋ।
1: ਕਿੰਚਿਤ ਅੱਗੇ ਔਰ
0: ਥੋੜ੍ਹੀ ਜਿਹੀ ਅੱਗੇ ਮੈਂ ਹੋਰ ਦੱਸਦਾ ਵਾ।
1: ਇਸ ਮਾਲਵੇ ਮੈਂ
0: ਮਾਲਵੇ ਦੇਸ਼ ਵਿੱਚ, ਉਦੋਂ ਵੱਖਰਾ ਇਹਨੂੰ ਕਹਿੰਦੇ ਜੰਗਲ ਦੇਸ਼ ਜਾਂ ਮਾਲਵਾ ਖੁਸ਼ਕ ਸੀ, ਅਤੇ ਮਾਲਵੇ ਦੇਸ਼ ਦੇ ਵਿੱਚ ਜਿੱਥੇ ਮਲੇ ਆਦਿਕ ਬੇਰੀਆਂ ਹੀ ਸੀ, ਸੋ ਮਾਲਵਾ ਦੇਸ਼ ਕਹਿੰਦੇ ਸੀ।
1: ਸਿੱਖੀ ਜਿਨ ਕੀ ਗੌਰ,
0: ਜਿਨ੍ਹਾਂ ਦੀ ਬਹੁਤ ਭਾਰੀ ਸਿੱਖੀ ਹੈ, ਜਿਨ੍ਹਾਂ ਨੇ ਬਹੁਤ ਭਾਰੀ ਸਿੱਖੀ ਫੈਲਾਈ ਹੈ।
1: ਸਵਈਆ ਛੰਦ ਦੇਸ਼ ਮਾਲਵੇ ਫਫੜੇ ਪਿੰਡ ਮੈਂ,
0: ਮਾਲਵੇ ਦੀ ਧਰਤੀ 'ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਕੱਲ੍ਹ ਭਾਈ ਕੇ ਫਫੜੇ ਪਿੰਡ ਵਿੱਚ, ਜੋ ਭਾਈ ਕੇ ਫਫੜੇ ਨਗਰ ਹੈ, ਇਹਨਾਂ ਦੇ ਨਾਂ ਤੋਂ ਹੀ ਵਸਿਆ ਹੈ ਫਫੜੇ। ਇਹਨਾਂ ਦਾ ਕਈਆਂ ਨੇ ਗੋਤ ਲਿਖਿਆ ਹੈ, ਪਰ ਇਹ ਨਹੀਂ ਲਿਖ ਰਹੇ, ਇਹ ਸੰਧੂ ਲਿਖ ਰਹੇ ਨੇ, ਸੰਧੂ ਗੋਤ ਦੇ ਜ਼ਿਮੀਂਦਾਰ। ਕਈ ਇਤਿਹਾਸਕਾਰਾਂ ਨੇ, ਮਹਿਮਾ ਪ੍ਰਕਾਸ਼ ਨੇ, ਭਾਈ ਸਰੂਪ ਸਿੰਘ ਭੱਲੇ ਨੇ ਫਫੜੇ ਗੋਤ ਲਿਖਿਆ ਸੀ, ਜ਼ਿਮੀਂਦਾਰ ਫਫੜੇ ਗੋਤ ਦੇ, ਉਹਨਾਂ ਤੋਂ ਫਫੜੇ ਪਿੰਡ ਦਾ ਨਾਮ ਪਿਆ, ਗੋਤ ਤੋਂ ਹੀ। ਭਾਈ ਕੇ ਫਫੜੇ ਪਿੰਡ ਆ ਲੱਖੀ ਜੰਗਲ ਦੇ ਕੋਲ ਬਠਿੰਡੇ ਜ਼ਿਲ੍ਹੇ 'ਚ। ਸੋ ਉੱਥੇ ਇਹ ਫਫੜੇ ਪਿੰਡ ਮੈਂ ਦੇਸ਼ ਮਾਲਵੇ ਫਫੜੇ, ਸੋ ਪਿੰਡ ਦੇ ਵਿੱਚ
1: ਸੰਧੂ ਜੱਟ ਅਲ ਦਿੱਤਾ,
0: ਇਹ ਪਿਤਾ ਦਾ ਨਾਮ ਸੀ ਭਾਈ ਅਲ ਦਿੱਤਾ ਜੀ, ਅਤੇ ਸੰਧੂ ਗੋਤ ਦੇ ਉਹ ਜ਼ਿਮੀਂਦਾਰ ਸਨ।
1: ਉੱਤੋਂ ਚੌਧਰੀ ਵੱਡ ਸੁਲਤਾਨੀ,
0: ਇਹ ਚੌਧਰੀ ਸੀ ਇਹਨਾਂ ਦਾ ਪਿਤਾ ਅਲ ਦਿੱਤਾ ਜਿਹੜਾ ਸੀ, ਅਤੇ ਇਹ ਪਿੰਡ ਦਾ ਇੱਕ ਤਾਂ ਚੌਧਰੀ ਸੀ ਜਿਵੇਂ ਸਰਪੰਚ ਹੁੰਦਾ ਵਾ ਇਲਾਕੇ ਦੇ ਵਿੱਚ, ਅਤੇ ਵੱਡ ਸੁਲਤਾਨੀ ਬਹੁਤ ਵੱਡਾ ਸਖੀ ਸੁਲਤਾਨੀ ਦਾ ਸਰਵਰ ਦਾ ਉਪਾਸ਼ਕ ਸੀ।
1: ਬਹਿਲੋ ਸੁੱਤ ਪ੍ਰਭ ਦਿੱਤਾ,
0: ਇਹਨੂੰ ਭਾਈ ਅਲ ਦਿੱਤਾ ਨੂੰ ਜਿਹੜਾ ਸਖੀ ਸਰਵਰ ਦਾ ਪੁਜਾਰੀ ਸੀ ਨਾ ਚੌਧਰੀ ਪਿੰਡ ਦਾ ਭਾਈ ਕੇ ਫਫੜੇ ਦਾ, ਅਤੇ ਇਹਨੂੰ ਪ੍ਰਭੂ ਨੇ, ਇਹਦੇ ਘਰ ਇੱਕ ਪੁੱਤਰ ਪੈਦਾ ਹੋਇਆ, ਉਹਦਾ ਨਾਮ ਸੀ ਭਾਈ ਬਹਿਲੋ, ਇਹਦਾ ਨਾਮ ਭਾਈ ਬਹਿਲੋਲ ਵੀ ਲਿਖਿਆ, ਬਹਿਲੋਲ ਮੁਸਲਮਾਨਾਂ ਵਾਲਾ ਨਾਮ, ਮੁਸਲਮਾਨਾਂ ਨੂੰ ਹੀ ਪੂਜਦੇ ਸੀ, ਹੈ ਤਾਂ ਜ਼ਿਮੀਂਦਾਰਾਂ ਦੇ ਘਰ ਸੀ ਸਿੱਖਾਂ ਦੇ ਆਪਾਂ ਕਹਿ ਲਓ, ਅਤੇ ਜਿਵੇਂ ਦੀ ਕੋਈ ਸੰਗਤ ਪਈ ਵੱਡਾਂ ਵਡੇਰਿਆਂ ਦੀ, ਜੋ ਘਰ ਵਿੱਚ ਮਾਹੌਲ ਸੀ, ਅਤੇ ਨਾਮ ਹੀ ਫਿਰ ਉਹ ਜਿਹਾ ਰੱਖਣਾ ਸੀ, ਬਹਿਲੋਲ ਨਾਮ ਨਾਮ ਆਇਆ, ਮਹਿਮਾ ਪ੍ਰਕਾਸ਼ ਨੇ ਬਹਿਲੋਲ ਦਿੱਤਾ ਮੁਸਲਮਾਨਾਂ ਵਾਲਾ ਨਾਮ। ਅਤੇ ਇਸ ਤਰੀਕੇ ਨਾਲ ਇਹਦਾ ਜਨਮ ਹੋਇਆ ਉੱਥੇ।
1: ਖੁੰਡੀ ਖਲੜੂ ਰੱਖੇ ਮਸੱਲਾ,
0: ਇਹ ਵੀ ਉਸੇ ਤਰ੍ਹਾਂ ਹੀ ਆਪਣਾ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਪਿਤੇ ਇਹਦੇ ਪਿਤਾ ਵਾਲੀ ਅਲ ਦਿੱਤੇ ਵਾਲੀ ਜ਼ਿੰਮੇਵਾਰੀ ਚੌਧਰ ਇਹਦੇ ਕੋਲ ਆ ਗਈ, ਭਾਈ ਬਹਿਲੋਲ ਕੋਲ। ਅਤੇ ਇਹ ਵੀ ਫਿਰ ਉਸੇ ਤਰ੍ਹਾਂ ਹੀ ਜਿਵੇਂ ਪਿਤਾ ਕਰਦਾ ਸੀ, ਸੁਲਤਾਨ ਸਖੀ ਸਰਵਰ ਜਿਹਨੂੰ ਆਪਾਂ ਕਹਿੰਦੇ ਮੁਸਲਮਾਨਾਂ ਦਾ ਵੱਡਾ ਪੀਰ ਹੋਇਆ, ਇਹਨੇ ਬਹੁਤ ਭਾਰੀ ਇਸਲਾਮ ਦਾ ਪ੍ਰਚਾਰ ਕੀਤਾ ਸੀ। ਇਹ ਪੱਛੋਂ ਵਿੱਚੋਂ ਅਫਗਾਨਿਸਤਾਨ ਤੋਂ ਹੋਇਆ ਵਾ। ਇਹਨੇ ਤਿੰਨ ਡੇਰੇ ਵੱਡੇ ਬਣਾਏ ਸੀ, ਇੱਕ ਡੇਰਾ ਇਸਮਾਇਲ ਖਾਂ, ਡੇਰਾ ਇਸਮਾਇਲ ਗਾਜੀ ਖਾਂ ਪਾਕਿਸਤਾਨ ਦੇ ਛਿਪ ਦੇ ਵਿੱਚ ਚਲਾ ਗਿਆ, ਜਿਹੜਾ ਉੱਥੇ ਨਗਾਹੇ ਪਿੰਡ ਵਿੱਚ ਬਣਿਆ ਹੋਇਆ, ਇਹਦੀ ਉੱਥੇ ਕਬਰ ਹੈ ਸਖੀ ਸਰਵਰ ਦੀ, ਸੁਲਤਾਨ। ਉੱਥੇ ਇਹਨੂੰ ਦਬਾਇਆ ਗਿਆ ਸੀ, ਦੇਹਾਂਤ ਹੋਇਆ ਸੀ। ਇਹਨੇ ਬਹੁਤ ਪ੍ਰਚਾਰ ਇਸਲਾਮ ਦਾ ਕੀਤਾ ਸੀ ਫਿਰ ਸਾਰੇ ਪੰਜਾਬ

0: ਸਿੱਖੀ ਦਿਓ। ਅਤੇ ਫਿਰ ਬਹੁਤ ਉਹਦੀ ਸੁਕਰੜੀ ਪ੍ਰੀਖਿਆ ਹੋਈ ਸੀ ਅਤੇ ਉਹਨੂੰ ਵੀ ਸੱਚੇ ਪਾਤਸ਼ਾਹ ਨੇ ਦੁਆਬੇ ਦੇ ਵਿੱਚ ਬਖਸ਼ਿਸ਼ ਕੀਤੀ ਸੀ। ਦੁਆਬਾ ਫਿਰ ਉਹਨੇ ਤਾਰਿਆ ਸੀ। ਮੰਨ ਪਿਆਰਾ ਗੁਰੂ ਨੂੰ ਗੁਰਮੰਨ ਪਿਆਰਾ, ਮੰਨ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ, ਇਹ ਬਖਸ਼ਿਸ਼ ਹੋਈ ਸੀ। ਤਾਂ ਉਸ ਵੇਲੇ ਇਵੇਂ ਹੀ ਇਹ ਭਾਈ ਬਹਿਲੋ ਹੈ, ਪੰਚਮ ਪਾਤਸ਼ਾਹ ਨੇ ਇਹ 'ਤੇ ਕਿਰਪਾ ਕੀਤੀ। ਇਹ ਵੀ ਉਸੇ ਸੁਲਤਾਨ ਦਾ ਸਖੀ ਸਰਵਰ ਦਾ ਪਾਤਸ਼ਾਹ, ਆਪਣੇ ਪਿਤਾ ਵਾਂਗ, ਆਪਣੇ ਪਿਤਾ ਦਾ ਜਦੋਂ ਦੇਹਾਂਤ ਹੋ ਗਿਆ ਨਾ ਭਾਈ ਅਲ ਦਿੱਤੇ ਦਾ, ਅਤੇ ਇਹਨੇ ਉਹ ਜ਼ਿੰਮੇਵਾਰੀ ਸਾਰੀ ਸੰਭਾਲ ਲਈ। ਭਾਈ ਬਹਿਲੋਲ ਨੇ ਇਹ ਕੀ ਕਰਦਾ ਹੋਣਾ, ਖੂੰਡੀ ਇੱਕ ਖੂੰਡੀ ਫੜੀ ਆਓ, ਸਖੀ ਸਰਵਰ ਵਾਲੇ ਜੋ ਪ੍ਰਚਾਰ ਕਹਿ ਲਈਏ ਰੱਖਦੇ ਸੀ, ਖੂੰਡੀ ਖੱਲੜੂ ਅਤੇ ਇੱਕ ਇਸ ਤਰ੍ਹਾਂ ਖੱਲੜੀ ਜਾਂ ਸਾਫਾ ਜਾਂ ਮੋਢੇ 'ਤੇ ਸਿੱਟ ਲੈਂਦੇ ਸੀ, ਰੱਖਾ ਮੁਸੱਲਾ ਅਤੇ ਹੇਠਾਂ ਹੇਠਾਂ ਵਿਛਾ ਕੇ ਬੈਠ ਕੇ ਨਵਾਜ਼ ਪੜ੍ਹਨ ਵਾਲਾ ਜਾਂ ਉਹ ਸਖੀ ਸਰਵਰ ਦੀ ਪੂਜਾ ਕਰਨ ਵੇਲੇ ਉਹ ਕੱਪੜਾ ਜਿਹੜਾ ਹੇਠਾਂ ਵਿਛਾਉਂਦੇ ਨੇ, ਇੱਕ ਮੁਸੱਲਾ ਆਪਣੇ ਕੋਲ ਮੋਢੇ 'ਤੇ ਰੱਖਦਾ ਹੈ।
1: ਖਿਲੇ ਛੜੀਆਂ ਜਾ ਹੈ,
0: ਇਹ ਖਲ ਅਤੇ ਖੂੰਡੀ ਅਤੇ ਮੁਸੱਲਾ ਰੱਖਦਾ ਆਪਣੇ ਕੋਲ, ਪੂਰਾ ਇਹਨੇ ਉਹ ਲਿਬਾਸ ਬਣਾਇਆ ਵਾ ਸਖੀ ਸਰਵਰ ਦੇ ਪਾਤਸ਼ਾਹਾਂ ਦਾ, ਪ੍ਰਚਾਰਕਾਂ ਦਾ। ਅਤੇ ਖੇਲਾ ਛੜੀਆਂ ਜਾ ਹੈ, ਛਿਟੀਆਂ ਨਾਲ ਇਹ ਖੇਲਦਾ, ਲੋਕਾਂ ਦੇ ਵਿੱਚੋਂ ਭੂਤਾਂ ਪ੍ਰੇਤ ਕੱਢਦਾ ਜਿਵੇਂ ਉਹ ਕਰਦੇ ਹਨ।
1: ਸੁਲਤਾਨੀ ਲੋਗਨ ਕੋ ਲੈ ਕੇ
0: ਜਿੰਨੇ ਉਹ ਪੂਜਣ ਵਾਲੇ ਸਖੀ ਸਰਵਰ ਨੂੰ, ਉਹਨਾਂ ਲੋਕਾਂ ਨੂੰ ਇਕੱਠੇ ਕਰਕੇ, ਛੇਈ ਮਹੀਨੀ
1: ਸਦਾ ਨਗਾਹੇ ਜਾ ਹੈ,
0: ਸਦਾ ਇਹ ਨਗਾਹੇ ਪਿੰਡ ਵਿੱਚ, ਉੱਥੇ ਨਗਾਹੇ ਪਿੰਡ ਵਿੱਚ ਇਹ ਸੁਲਤਾਨ ਦੀ ਕਬਰ ਹੈ, ਡੇਰਾ ਗਾਜੀ ਖਾਨ ਜ਼ਿਲ੍ਹਾ ਹੁਣ ਉੱਥੇ ਬਣੀ ਹੋਈ, ਬੜੇ ਮੁਸਲਮਾਨ ਜਾਂਦੇ ਨੇ, ਸੋ ਉੱਥੇ ਜਾਂਦਾ ਹੈ।
1: ਜਗੇ ਭਾਗ ਮਗ ਮੈਂ ਗੁਰ ਅਰਜਨ ਕਾ ਦਰਸ਼ਨ, ਜਗੇ ਭਾਗ ਜਗ ਮੈਂ ਗੁਰ ਅਰਜਨ ਕਾ ਦਰਸ਼ਨ ਜਬ ਲਹਿਓ।
0: ਹਾਂ, ਇਹਨੇ ਜਦੋਂ ਭਾਗ ਜਾਗਦੇ ਕਹਿੰਦੇ, ਕੋਈ ਮੱਥੇ ਦਾ ਕੋਈ ਪੂਰਬਲਾ ਕਰਮ ਚੰਗਾ ਸੀ ਤਾਂ ਪਹਿਲਾਂ ਤਾਂ ਉਧਰੇ ਜੁਟਿਆ ਹੋਇਆ ਸੀ, ਜਿਵੇਂ ਪਿਤਾ ਕਰਦਾ ਸੀ ਉਵੇਂ ਹੀ ਮਗਨ ਹੋ ਕੇ ਜਾਂਦਾ ਸੀ। ਅਤੇ ਇੱਕ ਵਾਰ ਜਾਂਦਿਆਂ ਅੰਮ੍ਰਿਤਸਰ ਵਿੱਚੋਂ ਉੱਧਰ ਦੀ ਕਿਤੇ ਸਬੱਬ ਬਣ ਗਿਆ ਉੱਧਰ ਨੂੰ ਜਾਂਦਿਆਂ, ਜਾਂ ਹੋ ਸਕਦਾ ਕਵੀ ਜੀ ਵੇਰਵਾ ਨਹੀਂ ਛੋਟ ਲਿਖ ਰਹੇ ਨੇ, ਇਹ ਸ਼ੇਖ ਫਤਿਹ ਇੱਥੇ ਵੀ ਉਸੇ ਸੁਲਤਾਨ ਦੀ ਕਬਰ ਆ ਨਾ, ਉਹਦੇ ਪ੍ਰਚਾਰਕ ਦਗੋਈ, ਇੱਥੇ ਆਇਆ ਹੋਵੇ ਵੀ ਉੱਥੇ ਜਾ ਉਹਨੇ, ਅਤੇ ਉੱਥੋਂ ਅੰਮ੍ਰਿਤਸਰ ਗਾਂ ਕਿਤੇ ਜਸ ਸੁਣ ਕੇ ਮਹਾਰਾਜ ਦਾ ਵੀ ਚਲੋ ਵੇਖ ਉਹਨੇ ਕੀ ਆ। ਇਸ ਤਰ੍ਹਾਂ ਇਹਦਾ ਸਬੱਬ ਬਣਿਆ ਵਾ, ਇਹਦੇ ਭਾਗ ਜਦੋਂ ਜਾਗੇ ਨੇ ਕਹਿੰਦੇ, ਜਦੋਂ ਭਾਗ ਜਾਗੇ ਤਾਂ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹਨੂੰ ਦਰਸ਼ਨ ਹੋਇਆ, ਇਹਨੇ ਜਾ ਜਦੋਂ ਗੁਰੂ ਘਰ ਮੱਥਾ ਟੇਕਿਆ ਹੈ,
1: ਕੋਕਲ ਬਦਕ ਸੁੱਤ ਕੀ ਨਿਆਈ,
0: ਇਹ ਲੈ ਕੇ ਤਾਂ ਉਦੋਂ ਵੀ ਚੱਲਿਆ ਸੀ ਆਪਣੀ ਸੰਗਤੀ ਏ ਸਖੀ ਸਰਵਰ ਨੂੰ ਪੂਜਣ ਵਾਲੀ, ਪਰ ਹੋਇਆ ਕਿ ਵੀ ਅਕਸਰ ਨੂੰ ਜੰਮਿਆ ਤਾਂ ਸਿੱਖ ਹੀ ਸੀ ਪਹਿਲਾਂ, ਮਗਰੋਂ ਬਦਲੇ ਸੀ ਮੁਸਲਮਾਨ ਬਣ ਗਏ ਸੀ। ਅਤੇ ਕੋਕਲ ਬੱਤਕ ਸੁੱਤ ਕੀ ਨਿਆਈ, ਕੋਇਲ ਅਤੇ ਬੱਤੇ ਬੱਤਕ ਦੇ ਬੱਚਿਆਂ ਦੀ ਨਿਆਈ, ਗੱਲ ਬਣੀ ਐਸੀ ਖੇਡ ਬਣ ਗਈ ਵੀ ਜਿਵੇਂ ਕੋਇਲ ਕਾਲੀ ਹੁੰਦੀ ਹੈ ਅਤੇ ਕਾਂ ਵੀ ਕਾਲੇ ਹੁੰਦੇ ਨੇ, ਅਤੇ ਕੋਇਲ ਜਿਹੜੀ ਹੈ ਉਹ ਆਪਣੇ ਬੱਚੇ ਕਾਂ ਦੇ ਆਲਣੇ 'ਚ ਰੱਖ ਦਿੰਦੇ, ਅਤੇ ਕਾਂ ਅਤੇ ਕਾਉਣੀ ਜਿਹੜੇ ਆ ਨਾ ਕਾਉਣੀ ਉਹ ਆਪਣੇ ਬੱਚੇ ਸਮਝ ਕੇ, ਕਾਲੇ ਉਹ ਹੁੰਦੇ ਕਾਲੇ ਉਹ ਪਤਾ ਨਹੀਂ ਲੱਗਦਾ ਰਲ ਛੋਟੇ ਹੁੰਦੇ ਜਦੋਂ, ਉਹ ਪਾਲੀ ਜਾਂਦੇ ਵੀ ਸਾਡੇ ਬੱਚੇ ਆ, ਅਤੇ ਜਦੋਂ ਉਡਾਰ ਹੋ ਜਾਂਦੇ ਜਦੋਂ ਕੋਇਲ ਆ ਕੇ ਬੋਲਦੀ ਆ ਕੋਲ ਮੂਹਰੇ, ਹੁਣ ਪਤਾ ਹੁੰਦਾ ਵੀ ਇੱਥੇ ਮੇਰੇ ਬੱਚੇ ਆ, ਉਹ ਮਾੜਾ ਬੋਲਦੀ ਤਾਂ ਆਵਾਜ਼ ਸੁਣ ਕੇ ਝੱਟ ਉਹਦੇ ਨਾਲ ਉੱਡ ਕੇ ਜਾਵੜਦੇ। ਇਸ ਤਰ੍ਹਾਂ ਬੱਤਖ ਦੇ ਬੱਚੇ ਆ, ਬੱਤਖ ਪਾਣੀ ਵਿੱਚ ਰਹਿਣ ਵਾਲਾ ਜਾਨਵਰ ਆ ਟੋਬਿਆਂ 'ਚ, ਇਹ ਆਪਣੇ ਬੱਚੇ ਰੱਖਦੇ ਬਰੇਤੀ ਅਤੇ ਉੱਥੇ ਕੱਛੂ ਕੁੰਮੀਆਂ ਆਦਿ ਹੋਰ ਜਾਨਵਰ, ਉਹ ਛੋਟੇ ਛੋਟੇ ਬੱਚੇ ਬੱਤਖਾਂ ਦੇ ਕੱਛੂ ਕੁੰਮੀਆਂ ਹੀ ਪਾਲ ਦਿੰਦੀਆਂ ਵਾ, ਅਤੇ ਜਦੋਂ ਥੋੜ੍ਹੇ ਜਿਹੇ ਉਡਾਰ ਹੁੰਦੇ ਉਹ ਨਾਲ ਹੀ ਆਪਣੇ ਲੈ ਕੇ ਪਾਣੀ ਚੁੜੀ। ਸੋ ਇਉਂ ਹੋਇਆ ਕਹਿੰਦੇ ਕੋਇਲ ਅਤੇ ਬੱਤਖ ਦੇ ਬੱਚਿਆਂ ਦੀ ਵਾਲੀ ਗੱਲ ਬਣੀ ਹੈ।
1: ਮਨ ਫਿਰਗੋ ਤਹਿ ਕਰੀ ਰਹੇ ਹੋ, ਮਨ ਫਿਰਗੋ ਤਹਿ ਕਰੀ ਰਹੇ ਹੋ,
0: ਤਹਿ ਰਹੇ ਹੋ ਮਨ, ਜਦੋਂ ਇਹਨੇ ਜਾ ਮੱਥਾ ਟੇਕਿਆ ਵੇਖਿਆ ਐਸਾ ਆਨੰਦ ਆਇਆ, ਪਹਿਲਾਂ ਤਾਂ ਗੁਰੂ ਅਰਜਨ ਦੇਵ ਸਨ, ਜਿਹੜੀ ਮਨ ਦੀ ਭਟਕਣਾ ਬਹੁਤ ਸੀ, ਮਨ ਟਿਕਦਾ ਨਹੀਂ ਸੀ, ਮੰਨੀ ਤਾਂ ਜਾਂਦਾ ਸੀ ਸਖੀ ਸਰਵਰ ਨੂੰ, ਬੜਾ ਜ਼ੋਰ ਲਾਉਂਦਾ ਸੀ ਸੋ, ਪਰ ਮਨ ਨਹੀਂ ਟਿਕਦਾ ਸੀ, ਤਾਂ ਮਨ ਦੀ ਭਟਕਣਾ ਨਹੀਂ ਮੁੱਕੀ ਸੀ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ

0: ਗੁਰੂ ਅਰਜਨ ਦੇਵ ਸਾਹਿਬ ਦੇ ਟਿਕਾ ਉਦੋਂ ਹੀ ਬਣ ਗਿਆ ਮਨ ਸੱਚੇ ਪਾਤਸ਼ਾਹ ਜੀ ਦੇ। ਤਾਂ ਉਸ ਵੇਲੇ ਇਹਨੇ ਬੇਨਤੀ ਕੀਤੀ ਵੀ ਉੱਥੇ ਹੀ ਰਹਿ ਪਿਆ, ਮਨ ਫਿਰ ਗੋ, ਮਨ ਸਾਰਾ ਹੀ ਬਦਲ ਗਿਆ ਵੀ ਮਨਾ ਉੱਥੇ ਕੀ ਆ, ਸਭ ਕੁਝ ਤਾਂ ਇੱਥੇ ਆ, ਹੋਰ ਕੀ ਚਾਹੀਦਾ ਸੀ। ਮਨ ਦੀ ਸ਼ਾਂਤੀ ਜਦੋਂ ਟਿਕਾ ਬਣਿਆ ਨਾ, ਮਨ ਇਹਦਾ ਸਾਰੇ ਦਾ ਸਾਰਾ ਹੀ ਫਿਰ ਗਿਆ, ਢਹਿ ਪਿਆ। ਜਦੋਂ ਮਨ ਬਦਲ ਗਿਆ ਤਾਂ ਤਨ ਨੇ ਫਿਰ ਕਿੱਧਰ ਜਾਣਾ ਸੀ। ਕਹਿਣਾ ਮਹਾਰਾਜ ਬਖਸ਼ ਦਿਓ, ਤੁਹਾਡਾ ਵਾ, ਆਪਦਾ ਬਣਾ ਲਿਓ, ਭੁੱਲਿਆ ਰਹਿਆਂ ਸੱਚੇ ਪਾਤਸ਼ਾਹ ਕਿਰਪਾ ਕਰੋ।
1: ਕਰੀ ਟਹਿਲ ਅਤ ਅੰਮ੍ਰਿਤ ਸਰ ਕੀ,
0: ਸੱਚੇ ਪਾਤਸ਼ਾਹ ਨੇ ਇਹਨੂੰ ਸਿੱਖੀ ਦਿੱਤੀ। ਕਿਹਾ ਭਾਈ, ਕਹਿੰਦਾ ਭਟਕਣਾ ਨਹੀਂ ਮੁੱਕੀ ਸੀ, ਬੜੇ ਸਾਲ ਹੋ ਗਏ ਸੀ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ, ਹੁਣ ਸ਼ਾਂਤੀ ਆ ਗਈ ਤੁਹਾਡੇ ਦਰਸ਼ਨ ਕਰਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਭੱਟਾ ਨੇ ਕਿਹਾ ਸੀ ਨਾ, ਬਰਸੇ ਕਹੋ ਫਿਰਿਓ ਕਿਨੈ ਨੋ ਪਰਚੋ ਲਾਇਓ, ਕਹਿਤਾ ਕਹਿਤੀ ਸੁਣੀ ਰਾਤ ਕੋ ਖੁਸ਼ੀ ਨਾ ਆਇਓ। ਸੋ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ, ਭਿੱਖਿਆ ਜੇ ਤੂੰ ਰੱਖੈ ਤਿਵ ਰਹੋ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਤੋਂ ਸ਼ਾਂਤੀ ਨਹੀਂ ਆਈ ਸੀ, ਹੁਣ ਤਾਂ ਅਕਾਲ ਪੁਰਖ ਨੇ ਤੁਹਾਡੇ ਨਾਲ ਮਿਲਾਪ ਕਰਾਇਆ, ਜਿਵੇਂ ਤੁਸੀਂ ਰੱਖੋਗੇ ਉਹ ਮੇਰਵਾਂ, ਕਿਰਪਾ ਕਰੋ। ਭੱਟਾ ਨੇ ਵੀ ਇਹੋ ਹੀ ਬੇਨਤੀ, ਇਹਨੇ ਵੀ ਇਹ 'ਤੇ ਕਿਰਪਾ ਹੋਈ। ਦਰਸ਼ਨ ਕਰਦਿਆਂ ਸੱਚੇ ਪਾਤਸ਼ਾਹ ਦੇ ਟਿਕੇ ਹੋਏ ਦਰਸ਼ਨ ਆਨੰਦਮਈ, ਤਾਂ ਮਹਾਰਾਜ ਨੇ ਸਿੱਖੀ ਦਿੱਤੀ ਇਹਨੂੰ, ਚਰਨ ਪੌਲ ਦਿੱਤੀ, ਨਿਤਨੇਮ ਦਿੱਤਾ। ਕਿਆ ਸਿੱਖਾ, ਭਟਕਣਾ ਤਾਂ ਖਤਮ ਹੁੰਦੀ ਹੈ ਜੇ ਸਦੀਵ ਕਾਲ ਮਨ ਦਾ ਆਨੰਦ ਚਾਹੁੰਦਾ ਵਾਂ, ਤਾਂ ਫਿਰ ਸ਼ਰਧਾ ਮੂਲ ਹੈ। ਜਿਵੇਂ ਰੁੱਖ ਹੁੰਦਾ, ਰੁੱਖ ਦਾ ਮੁੱਢ ਹੁੰਦਾ ਹੈ, ਹੌਲੀ ਹੌਲੀ ਪੌਦਾ ਆਉਂਦਾ, ਫਿਰ ਛਿੱਲ ਆਉਂਦੀ ਉਹਦੇ 'ਤੇ, ਉਹ ਕਰੜਾ ਬਣਦਾ ਅਤੇ ਤਾਂ ਟਾਹਣੀਆਂ ਨਿਕਲ ਕੇ ਫੁੱਲ ਅਤੇ ਫਲ ਪੈਂਦਾ ਵਾ। ਅਖੀਰ ਬ੍ਰਹਮ ਗਿਆਨ ਦਾ ਫਲ ਪੈਂਦਾ ਸਿੱਖੀ ਨੂੰ, ਪਰ ਸ਼ਰਧਾ ਮੂਲ ਆ ਮੁੱਢ, ਸ਼ਰਧਾ ਹੋਣੀ ਚਾਹੀਦੀ ਹੈ। ਭਗਤੀ ਜਿਹੜੀ ਕਰਨੀ ਹੈ ਤੁਚਾ ਹੈ, ਇਹ ਛਿੱਲ ਹੈ ਕਰਨੀ। ਸੋ ਸੱਚੇ ਪਾਤਸ਼ਾਹ ਜੀ ਕਹੇ ਸ਼ਰਧਾ ਮੂਲ, ਸੋ ਭਗਤ ਤੁਚ ਸਾਰੇ। ਇਹ ਵੀ ਬਚਨ ਲਿਖੇ ਹੋਏ ਨੇ ਮਹਿਮਾ ਪ੍ਰਕਾਸ਼ ਨੇ ਇਹਨਾਂ ਦੇ ਪ੍ਰਥਾਏ। ਇਹਨੇ ਐਸੀ ਸ਼ਰਧਾ ਜਦੋਂ ਮਹਾਰਾਜ ਨੇ ਬਚਨ ਕੀਤਾ, ਸਿੱਖੀ ਦੇ ਦਿੱਤੀ, ਚਰਨ ਪੌਲ ਦੇ ਦਿੱਤਾ, ਕਮਾ ਕਹਿੰਦੇ ਹੁਣ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰੀ, ਸ਼ਰਧਾ ਸ਼ਰਧਾ ਇੰਨੀ ਟਿਕਾਈ। ਉਹ ਇਹ ਉਹ ਟਾਈਮ ਸੀ ਜਦੋਂ ਅੰਮ੍ਰਿਤ ਸਰੋਵਰ ਪੱਕਾ ਕਰਵਾ ਰਹੇ ਸੀ ਗੁਰੂ ਅਰਜਨ ਦੇਵ ਸਾਹਿਬ। ਮੂਲ ਰੂਪ ਵਿੱਚ ਸਰੋਵਰ ਦਾ ਨਾਮ ਹੈ ਗੁਰੂ ਰਾਮਦਾਸ ਸਰੋਵਰ, ਬਾਣੀ ਵਿੱਚ ਵੀ ਇਹ ਹੋਇਆ ਰਾਮਦਾਸ ਸਰੋਵਰ ਨਾਥ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਸਭ ਜੀ। ਔਰ ਇਹ ਫਿਰ ਉਹ ਗੁਰੂ ਰਾਮਦਾਸ ਜੀ ਨੇ ਮੂਲ ਰੂਪ ਵਿੱਚ ਖੁਦਵਾਇਆ ਸੀ, ਗੁਰੂ ਅਮਰਦਾਸ ਜੀ ਨੇ ਨਿਸ਼ਾਨਦੇਹੀ ਕੀਤੀ ਸੀ, ਅਤੇ ਉਹ ਕੱਚਾ ਸਰੋਵਰ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਸਰੋਵਰ ਦੀ ਕਾਰ ਸੇਵਾ ਸੰਪੂਰਨ ਕਰਵਾਈ, ਪੱਕਾ ਕਰਵਾਇਆ, ਜਿੰਨੀਆਂ ਪੌੜੀਆਂ, ਕਿੰਨਾ ਵੱਡਾ ਸਰੋਵਰ ਆ, ਸਾਰੀਆਂ ਪੌੜੀਆਂ ਬਣਾਈਆਂ, ਚੂਨਾ ਲਾ ਲਾ ਕੇ, ਮਸਾਲੇ ਬਣਾ ਬਣਾ ਕੇ, ਇੱਟਾਂ ਦੀ ਬੜੀ ਲੋੜ ਸੀ, ਅਤੇ ਉਹ ਸਾਰੀ ਕਾਰ ਸੇਵਾ ਮਹਾਰਾਜ ਜੀ ਨੇ ਕਰਵਾਈ ਵਿੱਚ ਹਰਿਮੰਦਰ ਸਾਹਿਬ ਸਜਾਉਣ ਦੀ। ਆਪਾਂ ਨੂੰ ਪਤਾ ਵਾ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਹੈ, ਮਰਿਆਦਾ ਸਾਰੀ ਭਜ ਪ੍ਰਗਾਸ਼ ਕਰਨ ਦੀ ਕੋਠਾ ਸਾਹਿਬ ਦੀ। ਤਾਂ ਉਸ ਵੇਲੇ ਮਹਾਰਾਜ ਸਰੋਵਰ ਦੀ ਸੇਵਾ ਸ਼ੁਰੂ ਕਰਵਾਈ ਸੀ, ਉੱਥੇ ਇੱਟਾਂ ਦੀ ਬਹੁਤ ਲੋੜ ਸੀ, ਪੱਕੀਆਂ ਇੱਟਾਂ ਦੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਆਵਾ ਲਵਾਇਆ ਸੀ ਆਪ, ਪੱਠਾ, ਜਿਹਨੂੰ ਆਪਾਂ ਪੱਠਾ ਕਹਿ ਦਿੰਦੇ ਹਾਂ, ਪੁਰਾਣੇ ਸਮਿਆਂ 'ਚ ਪੰਜਾਬੇ ਆਉਂਦੇ ਸੀ। ਤਾਂ ਉਹ ਉਸ ਵੇਲੇ ਇੱਟਾਂ ਦੀ ਬੜੀ ਲੋੜ ਸੀ, ਸਾਰੀਆਂ ਸੰਗਤਾਂ ਜਿਵੇਂ ਵੀ ਹੁੰਦਾ ਸੀ, ਕੋਈ ਇੱਟਾਂ ਕੱਚੀਆਂ ਬਣਾਉਂਦਾ ਸੀ, ਕੋਈ ਕਿਵੇਂ ਪਕਾਉਂਦਾ ਸੀ, ਆਵੇ ਵਿੱਚ ਹੱਥੀਂ ਕੰਮ ਕਾਰ ਹੁੰਦਾ ਸੀ, ਅਤੇ ਉਹ ਲੰਬਾ ਚੌੜੀ ਸੇਵਾ ਸੀ। ਅਤੇ ਇਉਂ ਸਾਧ ਸੰਗ ਜੀ ਜਦੋਂ ਇਹਨੂੰ ਸ਼ਰਧਾ ਦਾ ਉਪਦੇਸ਼ ਦਿੱਤਾ, ਫਿਰ ਇਹ ਸੇਵਾ ਵਿੱਚ ਉੱਥੇ ਜੁੜ ਗਿਆ ਹੈ।
1: ਆਵਾ ਤਾਹੇ ਪਕਾਇਓ,
0: ਇਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਲਵਾਇਆ ਹੋਇਆ ਆਵਾ ਪੰਜਾਬਾ ਜਿਹੜਾ ਸੀ ਪੱਠਾ, ਅਤੇ ਉਹਨੂੰ ਪਕਾਇਆ ਬਹੁਤ ਚੰਗੀ ਤਰ੍ਹਾਂ। ਜਦੋਂ ਇੱਟਾਂ ਵਿੱਚ ਚਿਣ ਦਿੱਤੀਆਂ ਨਾ, ਉਹਨੂੰ ਢਕਿਆ ਜਾਂਦਾ ਵਾ, ਅਤੇ ਇਹਨੂੰ ਕਿਸੇ ਨੇ ਦੱਸ ਪਾਈ, ਇਹ ਸੇਵਾ ਵਿੱਚ ਜੁੜ ਗਿਆ। ਸੇਵਾ ਇੰਨੀ ਕੀਤੀ ਇਹਨੇ, ਭਾਈ ਬਹਿਲੋਲ ਇਹਦਾ ਨਾਮ ਸੀ ਪਹਿਲਾਂ, ਇਹਨੇ ਭੁੱਖ ਨੀਂਦ ਪਿਆਸ ਦੀ ਕੋਈ ਪਰਵਾਹ ਨਾ ਕਰਕੇ ਸੇਵਾ ਕੀਤੀ। ਹਰ ਵੇਲੇ ਟੋਕਰੀ ਸਿਰ 'ਤੇ ਰਹਿੰਦੀ ਸੀ, ਅਤੇ ਜਾਪ ਵਾਹਿਗੁਰੂ ਵਾਹਿਗੁਰੂ ਦਾ ਉੱਚੀ ਉੱਚੀ ਜਾਪ ਕਰਦੇ ਰਹਿੰਦੇ ਸੀ, ਦਿਨੇ ਰਾਤ ਲੱਗੇ ਰਹਿੰਦੇ ਸੀ। ਮੋਹਰੀ ਹੋ ਕੇ ਸਾਰੇ ਸਿੱਖਾਂ ਤੋਂ ਇਹਨੇ ਭਜਾਵਾ, ਇਹਨੂੰ ਕਿਸੇ ਨੇ ਦੱਸ ਪਾਈ ਸਿਆਣੇ ਬੰਦੇ ਨੇ ਵੀ ਭਾਈ ਇੰਨੀ ਤੂੰ ਸੇਵਾ ਕਰਦਾ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਸਿੱਖਾ ਜੇ ਸੋਹਣੀਆਂ ਜੇ ਇਹਦੇ ਵਿੱਚ ਆਵੇ ਤਾਂ ਕਿਤੇ ਗੰਦ ਮੈਲਾ ਪਾ ਦਿੱਤਾ ਜਾਵੇ ਨਾ, ਜੋ ਗੋਹਾ ਆਦਿਕ ਜੋ ਮਲ ਮੂਤਰ ਆ। ਸੋ ਗੰਦ ਮੈਲਾ ਜੇ ਇਹਦੇ ਵਿੱਚ ਪੈ ਜਾਵੇ ਇੱਟਾਂ ਦੇ ਨਾਲ ਉੱਤੋਂ ਢੱਕਿਆ ਜਾਵੇ ਚ ਬਾਲਣ ਪਾਉਣ ਵੇਲੇ, ਅਤੇ ਉਹ ਇੱਟਾਂ ਇੱਕ ਤਾਂ ਬਹੁਤ ਪੱਕੀਆਂ ਅਤੇ ਲਾਲ ਸੁਰਖ ਸੋਹਣੀਆਂ ਬਣਨੀਆਂ, ਉਹਨੀਆਂ ਨਿਕਲਣੀਆਂ ਪੱਕੀਆਂ ਅਤੇ ਲਾਲ ਸੁਰਖ। ਇਹਨੇ ਉਹ ਗੱਲ ਕੈਚ ਕਰ ਲਈ ਉਸੇ ਵੇਲੇ, ਅਤੇ ਸੇਵਾ ਬੜੀ ਸ਼ਰਧਾ ਨਾਲ ਕਰਦਾ, ਪਰਵਾਹ ਨਹੀਂ ਕਰਦਾ ਇਸ ਸਰੀਰ ਦੀ ਵੀ ਲਿਬੜਿਆ ਜਾਂ ਲੋਕ ਕੀ ਕਹਿਣਗੇ। ਆਪਣਾ ਮਨ ਅਤੇ ਤਨ ਗੁਰੂ ਨੂੰ ਸਮਰਪਿਤ ਕਰਕੇ ਸੇਵਾ ਕਰ ਲਿਆ। ਇਹਨੇ ਫਿਰ ਜਿੰਨੇ ਉਹ ਸ਼ਹਿਰ ਦੇ ਮਜ਼੍ਹਬੀ ਸਿੱਖ ਸੀ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਮੈਂ ਤੁਹਾਨੂੰ ਦੇਊਂ ਮਜ਼ਦੂਰੀ ਜੋ ਵੀ ਤੁਹਾਡੀ ਬਣੇਗੀ, ਜੋ ਗੰਦ ਹੈ ਸ਼ਹਿਰ ਦਾ ਜਿੰਨਾ ਲਿਆਓ ਚੁੱਕ ਚੁੱਕ ਇਹਦੇ ਵਿੱਚ ਪਾਉਣਾ ਆਵੇ ਪਜਾਵੇ। ਇਹਨੇ ਫਿਰ ਲਾ ਕੇ ਉਹਨਾਂ ਨੂੰ ਆਪ ਛੱਜ ਫੜ ਕੇ ਅਤੇ ਫੌੜਾ ਫੜ ਕੇ, ਤਾਂ ਉਸ ਵੇਲੇ ਸਾਧਸੰਗ ਜੀ ਉਹ ਢੋਈ ਗਏ ਟੋਕਰਿਆਂ ਨਾਲ ਗੰਦ ਮੈਲਾ ਜੋ ਹੁੰਦਾ। ਤਾਂ ਇਹਨੇ ਫਿਰ ਉੱਥੇ ਕੋਲੇ ਰੱਖੀ ਗਏ ਵਿੱਚ ਛੱਜ ਭਰ ਭਰ ਕੇ ਫੌੜਿਆਂ ਨਾਲ ਫੌੜਿਆਂ ਨਾਲ ਛੱਜ ਭਰ ਲੈਂਦਾ ਅਤੇ ਚੁੱਕ ਕੇ ਪਰਵਾਹ ਨਹੀਂ ਕੀਤੀ ਉੱਤੇ ਵੀ ਡਿੱਗੀ ਜਾਂਦਾ ਸੀ ਮੈਲਾ ਤੋਂ ਉਹਦੇ ਵਿੱਚ ਪਾਈ ਜਾਂਦਾ ਸੀ ਆਵੇ। ਐਡੀ ਭਾਰੀ ਸੇਵਾ ਜਦੋਂ ਪਰਵਾਹ ਨਹੀਂ ਕੀਤੀ ਆਪ ਲਾ ਕੇ, ਤਾਂ ਜਦੋਂ ਉਹ ਖੋਲ੍ਹਿਆ ਵਾ ਤਾਂ ਬਹੁਤ ਪੱਕਾ ਲਾਲ ਸੁਰਖ ਹੇਠਾਂ ਸਾਰੀਆਂ ਪੱਕੀਆਂ ਦੀਆਂ ਪੱਕੀਆਂ ਬੜੀਆਂ ਸੋਹਣੀਆਂ, ਉੱਥੇ ਤਾਂ ਧੋਖੇ ਲੱਗਦੀਆਂ ਸੀ। ਸੋ ਚੂਨੇ ਨਾਲ ਜਿਵੇਂ ਅੱਜ ਕੱਲ੍ਹ ਮਸਾਲੇ ਆ ਗਏ ਸੀਮੈਂਟ ਵਿੱਚ ਆਪਾਂ ਲਾਉਂਦੇ ਹਾਂ ਚਿਨਾਈ ਹੁੰਦੀ ਹੈ ਗਿੱਲੀ ਕਰ ਇੱਟਾਂ ਧੋਖੇ ਲਾਉਂਦੇ ਹਾਂ ਉੱਥੇ ਤਾਂ ਧੋਖੇ ਲੱਗਣ। ਜਦੋਂ ਵੇਖੀਆਂ ਮਹਾਰਾਜ ਆਪ ਸੱਚੇ ਪਾਤਸ਼ਾਹ ਬਹਿੰਦੇ ਸੀ ਨਿਗਰਾਨੀ ਹੇਠ ਸਾਰਾ ਕੰਮ ਹੁੰਦਾ ਸੀ ਮਿਸਤਰੀਆਂ ਦੇ ਕੋਲ, ਤਾਂ ਜਦੋਂ ਇੱਟਾਂ ਆਈਆਂ ਹੁਣ ਨਿਕਲਿਆ ਆਵਾ ਤਾਂ ਇੰਨੀਆਂ ਸੋਹਣੀਆਂ ਮਹਾਰਾਜ ਕਹਿੰਦੇ ਇੰਨੀਆਂ ਸੋਹਣੀਆਂ ਇੱਟਾਂ ਕਿਵੇਂ ਮੰਗ ਇੰਨੀਆਂ, ਕਹਿੰਦੇ ਜੀ ਉਹ ਭਾਈ ਬਹਿਲੋਲ ਜਿਹੜਾ ਵਾ। ਸੋ ਉਹਨੇ ਇਸ ਤਰ੍ਹਾਂ ਗੰਦ ਪਾਇਆ ਨਾਲੇ ਆਪ ਲਿਬੜਿਆ ਰਿਹਾ ਵਿੱਚ, ਇਸ ਤਰ੍ਹਾਂ ਗੰਦ ਮੈਲਾ ਜਿੰਨਾ ਸ਼ਹਿਰ ਦਾ ਸਾਰਾ ਉਹਦੇ ਕਰਕੇ ਉਹਨੂੰ ਕਿਸੇ ਨੇ ਦੱਸਿਆ। ਮਹਾਰਾਜ ਨੇ ਸੱਦਿਆ ਫਿਰ ਬੜੇ ਖੁਸ਼ ਹੋਏ ਸੱਚੇ ਪਾਤਸ਼ਾਹ ਕੋਲ ਸੱਦ ਕੇ ਫਿਰੇ ਅਤੇ ਬਖਸ਼ਿਸ਼ ਕੀਤੀ। ਸੋ ਇਹਨੇ ਕਰੀ ਟਹਿਲ ਅਤ ਅੰਮ੍ਰਿਤ ਸਰ ਕੀ, ਅਤ ਸ਼ਬਦ ਆਇਆ ਅਤ ਅਤੀ ਬਹੁਤ ਹੀ ਜ਼ਿਆਦਾ, ਸੇਵਾ ਤਾਂ ਸਾਰੇ ਸਿੱਖ ਕਰਦੇ ਸੀ ਟੋਕਰੀਆਂ ਢੋਂਦੇ ਸੀ। ਅਤ ਅਤ ਤੋਂ ਭਾਵ ਆਪਾਂ ਸਮਰਪਿਤ ਕਰਕੇ ਗੰਦ ਮੈਲੇ ਦੀ ਪਰਵਾਹ ਨਹੀਂ ਕੀਤੀ ਵੀ ਮੈਂ ਲੋਕਾਂ ਦਾ ਗੰਦ ਚੁੱਕਦਾ ਵਾਂ। ਤਾਂ ਉਸ ਵੇਲੇ ਇੱਕੋ ਹੀ ਸੀ ਵੀ ਇੱਟਾਂ ਪੂਰੀਆਂ ਲਾਲ ਸੁਰਖ ਸੋਹਣੀਆਂ ਨਿਕਲਣੀਆਂ ਚਾਹੀਦੀਆਂ, ਇੰਨੀ ਸਮਰਪਿਤ ਹੋ ਕੇ ਸੇਵਾ ਕੀ। ਜਦੋਂ ਸਿੱਖ ਇਹ ਧਾਰ ਲਵੀ ਇਹ ਚੀਜ਼ ਗੁਰੂ ਘਰ ਇਹ ਸੋਹਣੀ ਹੋਣੀ ਚਾਹੀਦੀ, ਫਿਕਰ ਕਰੇ ਨਾ ਗੁਰੂ ਘਰ ਦਾ, ਉਹਨੂੰ ਫਲ ਮਿਲਦਾ ਜੇ ਡੱਕਾ ਵੀ ਚੁੱਕ ਕੇ ਗੁਰੂ ਦਾ ਸਾਂਭ ਲਵੇ। ਅਤੇ ਜਦੋਂ ਸਿੱਖ ਪਰਵਾਹ ਨਹੀਂ ਨਾ ਕਰਦਾ ਕੋਈ ਇੱਥੇ ਕਿ ਸਾਨੂੰ ਤਾਂ ਪਰਵਾਹ ਹੀ ਕੋਈ ਨਹੀਂ, ਰੁੜੀ ਜਾਵੇ ਜੋ ਮਰਜ਼ੀ ਹੋਈ ਜਾਵੇ, ਅਤੇ ਫਿਰ ਬਖਸ਼ਿਸ਼ਾਂ ਵੀ ਕਿੰਨੀਆਂ ਕੁ ਅਸੀਂ ਲੈਂਦੇ ਹਾਂ। ਜੇ ਆਏ ਹੁੰਦੇ 20-20 ਸਾਲਾਂ ਦੇ ਉਵੇਂ ਮੁੜ ਜਾਂਦੇ ਹਾਂ ਗੁਰੂ ਘਰ 20-20 ਸਾਲ ਲਾ ਕੇ ਵੀ, ਅੱਜ ਦੇ ਸਿੱਖ ਨੂੰ ਨਾਮ ਦਾ ਰੰਗ ਨਹੀਂ ਚੜ੍ਹਦਾ, ਇਹੀ ਕਾਰਨ ਆ। ਔਰ ਐਸਾ ਸਮਰਪਿਤ ਹੋ ਕੇ ਕਰੀ ਟਹਿਲ ਅਤ ਅੰਮ੍ਰਿਤ ਸਰ ਕੀ, ਅੰਮ੍ਰਿਤ ਸਰੋਵਰ ਦੀ ਜਦੋਂ ਪੱਕਾ ਹੁੰਦਾ ਸੀ ਫਿਰ ਅਤ ਦੀ ਟਹਿਲ ਕੀਤੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਇਹ ਸੇਵਾ ਦੀ ਹੱਦ ਸੀ ਆਪਾਂ ਇਉਂ ਕਹਿ ਲਈਏ, ਭਾਈ ਬਹਿਲੋ ਨੇ ਜਿਹੜੀ ਕੀਤੀ, ਬਹਿਲੋਲ ਨੇ ਭਾਈ ਕੇ ਫਫੜੇ ਵਾਲੇ ਨੇ, ਇਹ ਸੇਵਾ ਦੀ ਹੱਦ ਸੀ। ਅਤੇ ਸਭ ਤੋਂ ਪਹਿਲੋਂ ਹੋਣ ਦਾ ਮਾਣ ਇਹਨੂੰ ਤਾਂ ਹੀ ਮਿਲਿਆ ਸੀ ਮਹਾਰਾਜ। ਤਾਂ ਜਦੋਂ ਇਹਨੇ ਆਤ ਬਹੁਤੀ ਸੇਵਾ ਕੀਤੀ ਅੰਮ੍ਰਿਤ ਸਰੋਵਰ ਦੇ, ਮਹਾਰਾਜ ਨੂੰ ਪਤਾ ਲੱਗਾ ਅਤੇ ਇਹਨੂੰ ਸੱਦਿਆ ਸੱਚੇ ਪਾਤਸ਼ਾਹ ਜੀ ਨੇ,
1: ਆਵਾ ਤਾਹੇ ਪਕਾਇਓ।
0: ਉਹਨੇ ਇਸ ਤਰ੍ਹਾਂ ਗੰਦ ਮੈਲਾ ਪਾ ਕੇ ਆਪ ਗੰਦ ਦੇ ਵਿੱਚ ਲਿਬੜ ਕੇ ਅਤੇ ਉਹਨੇ ਆਵਾ ਪਕਾਇਆ ਹੈ।
1: ਇਸ ਦਿਨ ਕੂੜਾ ਗੋਬਰ ਮੈਲਾ,
0: ਇਹਨੇ ਰਾਤ ਕੂੜਾ ਗੋਬਰ ਗੋਹਾ ਅਤੇ ਮੈਲਾ ਗੰਦ ਆਦਿਕ ਲੋਕਾਂ ਦਾ
1: ਪਿੰਡਨ ਤੈ ਟਵਾਇਓ,
0: ਪਿੰਡਾਂ ਤੋਂ ਸਾਰੇ ਸ਼ਹਿਰ ਦੇ ਪਿੰਡਾਂ ਤੋਂ ਉਹਨੇ ਟਵਾਉਣਾ ਕੀਤਾ ਅਤੇ ਆਪ ਛੱਜ ਤੇ ਫੌੜੀ ਲੈ ਕੇ ਪਾਇਆ ਵਾ।
1: ਰੁੱਖਾ ਸੁੱਖਾ ਅੱਠੀ ਪਹਿਰੀ,
0: ਤੇ ਫਿਰ ਰੁੱਖਾ ਸੁੱਖਾ ਛਕਿਆ ਕੀ ਹੈ ਅੱਠੀ ਪਹਿਰੀਓ ਵੀ ਰੁੱਖਾ ਸੁੱਖਾ ਜਿਹੋ ਜਿਹਾ ਮਿਲਦਾ
1: ਮਿਲਿਆ ਜਾ ਤਹਿ ਖਹਿ
0: ਜਿੱਥੋਂ ਮਿਲਦਾ ਉੱਥੋਂ ਖਾ ਲੈਂਦਾ ਅੰਨ। ਇਤਿਹਾਸਕਾਰਾਂ ਵੀ ਲਿਖਿਆ ਵੀ ਆਪਣਾ ਛਕਦਾ ਸੀ ਪ੍ਰਸ਼ਾਦਾ, ਜੇ ਬਹੁਤੀ ਭੁੱਖ ਲੱਗ ਜਾਂਦੀ ਸੀ ਸੇਵਾ ਨਹੀਂ ਛੱਡਦਾ ਸੀ ਤਾਂ ਜੂਠੇ ਜਿਹੜਾ ਜੂਠ ਛੱਡੀ ਹੁੰਦੀ ਸੰਗਤ ਦੀ ਉਹ ਕਣਕੇ ਛੱਕ ਕੇ ਵੀ ਗੁਜ਼ਾਰਾ ਕਰ ਲੈਂਦਾ ਸੀ।
1: ਟੋਕਰਾ ਇਹਨੂੰ ਲਾਹੇ,
0: ਕਦੇ ਵੀ ਸਿਰ ਤੋਂ ਦਿਨੇ ਰਾਤ ਟੋਕਰਾ ਤੇ ਇਹਨੂੰ ਨਹੀਂ ਲਾਇਆ ਸੀ।
1: ਨਾਮ ਜਪੈ ਹੈ
0: ਨਾਲ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਨਾਮ ਜਪਦਾ ਹੈ।
1: ਭਜਨ ਟਹਿਲ ਨੇ ਮਹਿਲ ਪਹੁੰਚਾਇਓ,
0: ਐਸਾ ਜਦੋਂ ਇਹਨੇ ਟਹਿਲ ਸੇਵਾ ਕੀਤੀ ਭਜਨ ਕੀਤਾ ਤੇ ਇਹਨੂੰ ਮਹਿਲ ਤੇ ਪਹੁੰਚਾ ਦਿੱਤਾ ਵਾ। ਮਹਿਲ ਤੋਂ ਭਾਵ ਬ੍ਰਹਮ ਗਿਆਨ, ਆਪਣੇ ਸਰੂਪ ਦਾ ਗਿਆਨ ਹੋ ਗਿਆ ਹੈ।
1: ਵੇਖ ਖੁਸ਼ ਹਵੈ ਗੁਰ ਭਾਰੀ,
0: ਵੇਖ ਕੇ ਮਹਾਰਾਜ ਨੇ ਇਹ ਤਾਂ ਪੱਕੀਆਂ ਤੇ ਬਹੁਤ ਭਾਰੀ ਖੁਸ਼ੀ ਖੁਸ਼ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ
1: ਭਾਈ ਸਾਹਿਬ ਕਾ ਖਿਤਾਬ ਦੇ,
0: ਇੱਕ ਤੇ ਇਹਨੂੰ ਦਿੱਤਾ ਖਿਤਾਬ ਭਾਈ ਸਾਹਿਬ ਦਾ, ਬਹੁਤ ਵੱਡਾ ਖਿਤਾਬ ਸੀ ਭਾਈ ਸਾਹਿਬ ਦਾ ਦਿੱਤਾ ਵੀ ਤੂੰ ਤਾਂ ਭਾਈ ਸਾਹਿਬ ਹੋ ਗਿਆ ਵਾ ਸਾਡਾ।
1: ਅਜਮਤ ਬਖਸ਼ੀ ਚਾਰੀ,
0: ਤੇ ਬਹੁਤ ਸੁੰਦਰ ਅਜਮਤ ਇਹਨੂੰ ਬਖਸ਼ੀ, ਬ੍ਰਹਮ ਗਿਆਨ ਦਿੱਤਾ ਤੇ ਇਹ ਵੀ ਕਿਹਾ ਵੀ ਹੁਣ ਤੂੰ ਬਹਿਲੋਲ ਨਹੀਂ, ਤੂੰ ਬਹਿਲੋ ਆ ਸਾਡਾ, ਛੱਡ ਹੁਣ ਬਹਿਲੋਲ ਨੂੰ, ਭਾਈ ਬਹਿਲੋ ਸਭ ਤੋਂ ਪਹਿਲੋਂ, ਤੂੰ ਤਾਂ ਸਭ ਤੋਂ ਪਹਿਲਾਂ ਨੰਬਰ ਲੈ ਗਿਆ ਵਾ, ਥੱਪ ਸਭ ਤੋਂ ਫਾਸਟ ਆ ਗਿਆ। ਇਹ ਪਾਵਨ ਬਾਣੀ ਵਿੱਚ ਵੀ ਹੈ ਵੀ ਸੋ ਉੱਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ। ਇਹ ਸਰੋਵਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਿਹਨੇ ਜਿਹਨੇ ਉੱਦਮ ਕੀਤਾ ਨਾ ਸੇਵਾ ਕਰਨ ਦਾ, ਉਹਦੀ ਉਪਮਾ ਕੀ ਹੈ, ਉਹਦੀ ਉਪਮਾ ਤਾਂ ਬਹੁਤ ਉੱਚੀ ਕਰ ਦਿੱਤੀ ਮਹਾਰਾਜ। ਇਹਨੂੰ ਸਾਰੇ ਸਿੱਖਾਂ ਤੋਂ ਵੱਧ ਨਿਵਾਜਿਆ ਭਾਈ ਬਹਿਲੋ ਸਭ ਤੋਂ ਪਹਿਲੋਂ। ਇਹ ਵੀ ਕਿਹਾ ਤੇਰੇ ਨਿਕਲੇ ਹੋਏ ਬੋਲ ਪੂਰੇ ਹੋਣਗੇ, ਸੋ ਤੇਰੇ ਮੂੰਹ ਤੋਂ ਨਿਕਲੇ ਹੋਏ ਬੋਲ ਅਜਾਈ ਨਹੀਂ ਜਾਣਗੇ। ਅਤੇ ਇਉਂ ਇਹਨੂੰ ਮਹਿਲ ਬ੍ਰਹਮ ਦਾ ਗਿਆਨ ਦਿੱਤਾ, ਟਹਿਲ ਮਹਿਲ ਸਮਝ ਲਓ ਸੇਵਾ ਕੀਤੀ, ਉਸ ਦਿਨ ਸਿੱਖ ਦੀ ਸਫਲੀ ਹੋ ਗਈ ਜਿਹਦੇ ਮਹਿਲ ਹੋ, ਜਿਹਦੇ ਆਪਣੇ ਸਰੂਪ ਦਾ ਗਿਆਨ ਹੋ ਜਾਵੇ।
1: ਕਰਿਓ ਮਸੰਦ ਮਾਲਵੇ ਕੇਰਾ,
0: ਮਹਾਰਾਜ ਜੀ ਨੇ ਇਹਨੂੰ ਮਾਲਵੇ ਦੇਸ਼ ਦਾ ਮਸੰਦ ਮੁਖੀ ਸਿੱਖ ਥਾਪ ਦਿੱਤਾ ਹੈ।
1: ਨਿਜ ਦੇਸ਼
0: ਜਾ ਕੇ ਉੱਥੇ ਆਪਣੇ ਇਲਾਕੇ ਵਿੱਚ ਥਾਪੜਾ ਦਿੱਤਾ ਵੀ ਜਾ ਉੱਥੇ ਸਿੱਖੀ ਦਾ ਪ੍ਰਚਾਰ ਕਰ, ਹੁਣ ਬਹਿ ਜਾ ਆਨੰਦ ਨਾਲ।
1: ਸਤਨਾਮ ਉਪਦੇਸ਼ ਤਿੱਡਾ ਕੈ,
0: ਸਤਨਾਮ ਵਾਹਿਗੁਰੂ ਦਾ ਉਪਦੇਸ਼ ਪ੍ਰਪੱਖ ਕਰਾ ਸਿੱਖਾਂ ਨੂੰ, ਸਿੱਖੀ ਦੇ
1: ਕਿੰਨੇ ਸਿੱਖ ਵਿਸ਼ੇਸ਼
0: ਇਹਨੇ ਬਹੁਤ ਭਾਰੀ ਸਿੱਖ ਪੈਦਾ ਕੀਤੇ ਹਨ ਮਾਲਵੇ ਵਿੱਚ।
1: ਫਿਰ ਤਿਸਹੀ ਕੇ ਪੁੱਤਰ ਭਾਈ,
0: ਉਹ ਇਉਂ ਸਾਧ ਸੰਗਤ ਜੀ ਇਹ ਤੇ ਬਖਸ਼ਿਸ਼ਾਂ ਹੋਈਆਂ ਨੇ। ਇਹ ਸੌ ਨਵੀਂ ਸਾਖੀ ਸੀ, ਥੋੜ੍ਹੀ ਜਿਹੀ ਬਾਕੀ ਹੈ, ਸਮੇਂ ਦੀ ਸਮਾਪਤੀ ਹੈ, ਬਾਕੀ ਕਥਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ।
1: ਕਰਿਓ ਮਸੰਦ ਮਾਲਵੇ ਕੇਰਾ, ਜਾਇਤ ਹੈ ਨਿਜ ਦੇਸੈ, ਸਤਨਾਮ ਉਪਦੇਸ਼ ਤ੍ਰਿਡਾਕੈ, ਕੀਨੇ ਸਿੱਖ ਵਿਸ਼ੇਸ਼ਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੂ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕੇ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ

ಸುಕೃತಾ

Santo Cristo.

ਸੰਬੰਧੀ ਨੂਰ ਅਰਸਹ ਪੁਰਸਹ ਚੱਟੀਐ ਸੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੋ ਜਿਸ ਪਾਸ

ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਬੇਸਾ ਹੋ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਸੰਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕਿ ਸੇਵਨ ਬਿਰਤੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਰਾਤੀ ਭਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮ ਕਾ, ਲੱਗਾ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਦਿਵਦਾਈ। ਰਹਾਉ ਰਾਖ ਲਈਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਸਭ ਪਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਤਨ ਨਾਨਕ ਨੀਤ। ਨਾ ਹੋਣਾ ਸੁਣੈ ਕਹੈ, ਨਿਕ ਨ ਜਾਈ ਹਦੂਤ। ਸਲੋਕ ਮਹਲਾ ਪੰਜਵਾਂ, ਮਨ ਮਹਿਚਿਤ ਬੋਚਿਤ ਬਨੀ ਕਰੋ ਸੀ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨੀ। ਓਜਲਾ ਰਾਗ ਗੌੜੀ ਜੀਤ ਜੀ, ਮਹਲਾ ਪਹਿਲਾ। ਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਸਿੱਖਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਸ ਸੋਹਿਲਾ, ਸਦਾ ਸੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਨ, ਦੇਖੈ ਗਾ ਦੇਵਨ ਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਜਿਸ ਦਾਤੇ ਕਮਨ ਕੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਂ ਸੜੀਆ, ਜੋ ਹੋਵੇ ਸਾਹਿਬ ਕਿਉਂ ਮੇਲ। ਕਰ ਕਰ ਇਹੋ ਪਹੁੰਚਾ, ਸੱਜੜੇ ਨਿਤ ਪਵਨ। ਸੱਜਣ ਹਾਰਾ ਸਿਮਰੀਐ, ਨਾਨਕ ਤੇ ਦੇਹ ਅਵੰਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰਗੁਰੇ ਹੋਵੇ ਸਨੇ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਤ ਵਡਾਈ ਹੋਏ। ਰਹਾਉ ਮਿਸੋਏ ਚਸਿਆ, ਘੜੀਆਂ ਪਹਿਰਾ, ਸੁੱਤੀ ਵਾਰੀ ਮਾਹ ਹੋਆ। ਸੂਰਜੇ ਪੁਰਸਨੇ, ਨਾਨਕ ਕਰਤੇ ਖੇ ਛੇ ਸੇਵੇ। ਸਰਾਗ ਧਨਾਤਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਮਲਿਆਨ ਲੋ ਪਵਨ ਚਬਰੋ ਕਰੇ। ਸਗਲ ਬਣ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸੰਸਵਾ ਜੰਤ ਤੇਰੀ ਰਹਾਉ। ਹੈ ਸਭ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਭਵ ਗੰਧ ਚਲਤ ਮੋਜ। ਸਭ ਮਹਿ ਜੋਤ ਜੋਤ ਹੈ ਸੋਏ, ਸਿੱਖਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਸੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰੇ ਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ। ਜੋ ਜੋ ਚਲ ਹੈ ਸਿੱਖਾ ਦੁੱਖ ਪਾਵ ਹੈ, ਕਾਲ ਸਨ ਹੈ ਗੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਅਮ ਗਰੀਬ ਮਸਕੀਨ ਪ੍ਰਭ ਤੇਰੇ,
ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਤੇ ਕਹਿ ਹਰ ਨਾਮੇ ਹੀ ਸੁਖਮੰਦਾ ਹੈ। ਰਾਗ ਗੌੜੀ ਪੂਰਬੀ ਮਹੰਤਾ ਸੰਜਵਾ ਕਰੋ ਬੇਨੰਤੀ, ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ, ਔਧ ਘਟਾ ਦਿਨ ਪਰੈਣਾ ਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ, ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵੈ ਬੁਰਾ ਅਕਥ ਕਥਾ ਤਿੰਨ ਜਾਨੀ, ਜਾ ਕੋ ਆਏ ਸੋਈ ਬਿਆਜ ਹੋ ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਕੋ

तुझ बिन सुरत करै को।

जन्म जन्म दी।

अपना कार्य सफल हमारे रहा, पुण्य दान पूजा परमेश्वर।

ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ, ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆੜਪਾ ਲੱਖ ਵੋਹੀ ਤੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕੁੜਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕਿਆ ਨਾਲ, ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਨਾ ਹੁਕਮ ਬਖਸੀ ਸੇਖ ਹੁਕਮ ਇਸਦਾ ਭਵਾਈਐ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੈ ਕਹਿ ਨਾ ਕੋਏ, ਗਾਵੈ ਕੋ ਤਾੜੋ ਹੋਵੈ ਕਿਸੈ ਤਾੜੋ, ਗਾਵੈ ਕੋ ਦਾਤੋ ਜਾੜੈ ਨਿਸਾਣ, ਗਾਵੈ ਕੋ ਗੁੜਬੜਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਾਉਂਦੀ ਚਾਰ, ਗਾਵੈ ਕੋ ਸਾਜ ਕਰੀ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸਾ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਕਸੈ ਵੇ ਪ੍ਰਭਾਉ, ਸਾਚਾ ਸਾਹਿਬ ਸਾਚ ਨਾਹੀ ਪਾਖੇ, ਆਪਾਉ ਪਾਰ ਕਹਿ ਮੰਗੈ ਦੇਹ ਦੇ ਦਾਤ ਕਰੀ ਦਾਤਾਰ, ਫੇਰ ਕੇ ਅੱਗੇ ਰੱਖਿਆ ਜੇ ਦਿਸਾ ਦਰਬਾਰ, ਮਾਹੋ ਕੇ ਬੋਲਣ ਬੋਲੀਆ ਜਿਸਨੂੰ ਤੇਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ, ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਹ ਵੈ ਜਾਣੀਐ ਸਭਾ ਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵੇ ਆਤਮ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਵ, ਦੁੱਖ ਪਰ ਹਰ ਸੁਖ ਕਰੜੈ ਜਾਈ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ। ਆਵਾ ਜਿਤ ਭਾਵਾ ਵਣ ਪਾਣੀ ਕੇ ਨਾਇ ਕਰੀ, ਜੇਤੀ ਸਿਰ ਉੱਠੋ ਪਾਈ ਵੇਖਾ ਵਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੀ, ਇੱਕ ਉਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ, ਜੇ ਯੁਗ ਚਾਰੇ ਆਰ ਜਾ, ਹੋਰ ਦਸੋੜੀ ਹੋਏ ਨਵਾਂ ਖੰਡਾ ਵਿੱਚ, ਜਾਣੀਆਂ ਨਾਲ ਚੱਲੈ ਸਭ ਕੋਈ, ਚੰਗਾ ਨਾਉਰ ਖਾਇਕਾ ਜਸ ਕੀਰਤ ਜਗਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣ ਤੇ ਆ ਗੁਣ ਦੇ, ਤੇ ਹਾ ਕੋਈ ਨਾ ਸੁਰਜਾਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸਵਰਨਾਥ, ਸੁਣਿਆ ਧਰਤ ਤਬਦੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਣ ਸਕੈ ਕਾਲ, ਨਾਨਕ ਭਗਤਸ ਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਵਰਮਾ ਇੰਦਉ, ਸੁਣਿਆ ਮੁਕਸਾਲਾ ਹਨੁਮੰਦਉ, ਸੁਣਿਆ ਜੋਗ ਜੁਗਾ ਤਨ ਭੇਦਉ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਸ ਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਤ ਸੰਤੋ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਬਾਣ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਸ ਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਵੈ ਸਗਾਹੁ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛਾ ਪਛਤਾਏ, ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾਉ ਬਹਿ ਕਰਨ ਵਿਚਾਰੂ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਸੁਰਤ ਹੋਇ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁਧ,
ਮੰਨੈ ਮੋਹਿ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਟ ਜਾਣਾ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਰਸਨ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਟ ਜਾਣਾ ਮਨ ਕੋਏ, ਮੰਨੈ ਭਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧ ਹਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦੁਰਗਹਿਮਾਨ, ਪੰਚੇ ਸੋਹੈ ਹੈ ਦਰਰਾ ਜਾਣ, ਪੰਚਾਂ ਕਾ ਗੁੜੇਖ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨਸੂਤ। ਜੇ ਕੋ ਬੁੱਝਿਆ ਹੋਵੈ ਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ ਦਿਸਤੇ ਭਾਰਤ ਲੈ ਕਮਜ਼ੋਰ। ਜੀਏ ਜਾਤ ਰੰਗਾ ਕੇ ਨਾਮ ਸੁਣਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ। ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾੜ ਸਵਾਲੇ ਹੋ ਰੂਪ, ਕੀਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਵੇ ਕੋ ਕਵਾਓ, ਤਿਸਤੇ ਹੋਏ ਲਕਰੀਆਓ, ਕੁਦਰਤ ਕੌਣ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਅਸੰਖ ਜਾਪੋ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਾਹਾ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਲ ਵਿਲਾਇ ਤਾਰ, ਕੁਦਰਤ ਕੌਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਪਰਾਹੇ, ਸੰਖ ਬਲੇਸ਼ ਮਲ ਪਾਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਅਸੰਖ ਦਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ ਅਸੰਖ, ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲ ਆਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਕਰਾਸ ਰਸਨ ਜੋਗ ਵਖਾਣ। ਜਿਨ ਇਹ ਲਿਖਿਆ ਈ ਤੇ ਸਿਰ ਨਾਹੀ, ਜੇ ਪਰਮਾਹੀ ਤਿਪਤਿ ਪਾਹੀ, ਜੇਤਾ ਕੀਤਾ ਤੇਤਾ ਨਾ ਉਗਣ ਨਾਵੈ, ਨਾਹੀ ਕੁਥਾਓ, ਕੁਦਰਤ ਕੌਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੋਣ ਲਈਆ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨ ਲਿਖਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ, ਜਾਵੋ ਤੀਰ ਤਾਪ ਦਇਆ ਦਾਦਾ ਨੋ, ਜੀ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਲ ਤੀਤ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਣ ਗੁਣ ਕੀਤੇ ਭਗਤ ਨਾ ਹੋਏ। ਸਵਾਸ ਸਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇਲ ਤੀ ਮਾਹ, ਕਵਣ ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲਈ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁਤਬਾਹੂ ਨਾ ਕੋਈ ਜਾ ਕਰਤਾ, ਸਿੱਟੀ ਕੋ ਸਾਜੇ ਆਪੇ ਜਾਣਾ ਸੋਈ। ਕਿਵ ਕਰਿਆ ਕਾ ਕਿਵਸਾ ਲਾਹੀ, ਕਿ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂਜੇ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ। ਪਾ ਤਾਲਾ ਪਾ ਤਾਲ ਲੱਖ, ਆਗਾਸਾ ਆਗਾ ਸੋੜ, ਕੋੜ ਕਪਾਟ ਥੱਕੇ, ਵੇਦ ਕਹਿਣ ਕਵਾਤ, ਸਾਹਿ ਸੋ ਅਠਾਰਾਂ ਕਹਿਣ ਤੇ ਵਾਸਲੂ, ਇੱਕ ਧਾਤ ਲੇਖਾ ਹੋਤਾ ਲਿਖਿਆ ਲਿਖਾ ਹੈ ਵਿਨਾਸ਼। ਨਾਨਕ ਵੱਡਾ ਆਖੇ ਆਪੇ ਜਾਣਾ ਆਪ, ਸਾ ਲਾਹੀ ਸਾ ਲਾਹੇ, ਇਤੀ ਸੁਰਤ ਨ ਪਾਈਆ, ਨਦੀਆ ਅਤੈ ਵਾਹ ਪਵਹ, ਸਮੁੰਦ ਨਾ ਜਾਣੀ ਹੈ, ਸਮੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ, ਜੇ ਤੇ ਸਿਮਰ ਹੋਣਾ ਵਿਸਰੈ, ਅੰਤ ਨਾ ਸਿਪਤੀ ਕਹਿ ਨਾਂਤ, ਅੰਤ ਨਾ ਕਰਣਾ ਦੇਣ ਅਨੰਤ, ਅੰਤ ਨਾ ਵੇਖਣ ਸੁਣਨ ਅਨੰਤ, ਅੰਤ ਨਾ ਜਾਪਿਆ ਕਿਆ ਮਨਮੰਤ, ਅੰਤ ਨਾ ਜਾਪਿਆ ਕੀਤਾ ਆਕਾਰ, ਅੰਤ ਨਾ ਜਾਪਿਆ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਾਹੀ, ਤਾਂ ਕਿ ਅੰਤ ਨਾ ਪਾਏ ਜਾਏ, ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾ, ਉੱਚਾ ਥਾ ਉੱਚੇ ਉੱਪਰ, ਉੱਚਾ ਨਾ ਹੋਏ ਬੜ ਉੱਚਾ ਹੋਵੇ, ਕੋਈ ਤੂੰ ਸੋਚੇ ਕੋ ਜਾਣਾ ਸੋਏ।
ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਨ ਨਤਮਾਏ ਕੀਤੇ ਮੰਗਹ ਜੋਦ ਉਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਕਪਟਹ ਵਿਕਾਰ ਕੀਤੇ ਲੈ ਲੈ ਮਕਰਪਾਹ ਕੀਤੇ ਮੂਰਖਾਹੀ ਖਾਹੀ ਕੀਤਿਆ ਦੁੱਖ ਭੋਗ ਸਦਮਾਰ ਇਹ ਪੇ ਦਾਤੇ ਵੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੈ ਸੇ ਪੇ ਕਹੀ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੇ ਮੁਲ ਭਾਏ ਮੁਲਾ ਸਮਾਹੇ ਮੁਲ ਧਰਮ ਮੁਲ ਦੀਬਾਣ ਮੁਲ ਤਲ ਮੁਲ ਪ੍ਰਵਾਣ ਅਮਲ ਬਖਸੀਸ ਮਲਨੀ ਸਾਣ ਮਲ ਕਰਮਲ ਪ੍ਰਮਾਣ ਮਲਮ ਆਖਿਆ ਨਾ ਜਾਏ ਆਖਾ ਕ੍ਰਹਿ ਲਵਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕ੍ਰਹਿ ਵਿਖਿਆਣ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਦਾ ਗੋਬਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧੋ ਆਖੇ ਦਾਨਵੇ ਆਖੇ ਦੇਵ ਆਖੇ ਸੋਰ ਨਰ ਮੰਜਣ ਸੇਵ ਕੀਤੇ ਆਖੇ ਆਖ ਨੂੰ ਪਾਹੀ ਕੀਤੀ ਕਹਿ ਕਹਿ ਉੱਠ ਜਾਹੇ ਇਤੇ ਕੀਤੇ ਹੋਰ ਕ੍ਰਹਿ ਤਾਇਕ ਨਸ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਲਖਿਆ ਸਰਗਾ ਬਾਰਾ ਗਾ ਬਾਰੂ ਸੋ ਦਰ ਕੇ ਹਾਸੂ ਕਰਕੇ ਹਾਜਤ ਬੈ ਸਰਬ ਸੰਭਾਲੀ ਬਾਜੀ ਨਾਦ ਅਨੇਕਾ ਸੰਖਾ ਕੀਤੀ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੀ ਗਾਵਣ ਹਾਰੇ ਗਾਵੈ ਤੁਹਨੋ ਪਾਵਣ ਨੂੰ ਪਾਣੀ ਬਹਿਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰੋ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਣ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵੈ ਜੋਤ ਭਾਵਣ ਨੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਤਤਨਯਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਸਾਹਿਬ ਸਾਚਾ ਸਾਚੀ ਨਾਏ ਐ ਪਿਓ ਸੀਜਾ ਨਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰ ਹਵੇ ਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗ ਡਿੰਦਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸੋ ਭੁਗਤ ਗਿਆਨ ਦਇਆ ਭੰਡਾਰਨ ਖੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀਰੇ ਦਿਸਦ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜਿਵ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਨ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰੂ ਨਾ ਜੋ ਕਿਛ ਪਾਇਆ ਸੋ ਏਕਾ ਵਾਰੂ ਕਰ ਕਰ ਵੇਖੈ ਸਿਰਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੇ ਇੱਕ ਨਾਮ ਜਗਦੀਸ਼ ਇਤਰਾਹ ਪੌੜੀਆ ਚੜੀਆ ਹੋਏ ਅਕੇ ਸੋ ਸੁਣ ਗੱਲਾਂ ਆ ਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪਹਿ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖਿਆ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਲ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ
ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰੋ ਤੈ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈਣੀ ਸਾਰਨੋ ਕਟ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸੋ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਵਰ ਵਰਣ ਜਾਤ ਵਰ ਪਾਤ ਨਹਿਣ ਜਿਹੇ ਰੂਪ ਰੰਗ ਰੇ ਭੇਕੋ ਕਹਿਣ ਸਖਤ ਕਿਹਾ ਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜੈ ਕੋਟਿੰਦਰਾਂ ਦਰਾਣ ਸਾਹੀ ਸਾਹਣ ਗਰਜੈ ਤ੍ਰਿਭਾਣ ਮਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥਕ ਕਵਨ ਕਰਮ ਨਾਮ ਵਰਣ ਸਮਤ ਪੂਜਾ ਪ੍ਰਿਆਤ ਸ਼ਮਦੈ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਦੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਰਾਸਰੀ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਖਮ ਨਮ ਸਰਬ ਪੌਖਮ ਨਮੋ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੁਆ ਪ੍ਰਸਾਦੇ।

ਹਾਂ, ਸਰਗਿਆਂ ਨੀਲੇ ਹਾਂ, ਨਾਦਿਆਂ ਜੇ ਹਾਂ, ਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੱਜ ਹੈ, ਝੂਜਿਆਂ ਝਾਂਜਿਆਂ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਦ ਹੈ, ਨਿਰਬੂਝ ਹੈ, ਸੂਝ ਹੈ, ਕਾਲ ਹੈ, ਜਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਲੀਕ ਹੈ, ਨਿਰਲੰਬ ਹੈ, ਸੰਭ ਹੈ, ਅਗੰਭ ਹੈ, ਜਮ ਹੈ, ਅਭੂਤਿਆਂ ਸੂਤਿਆਂ ਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਅਜੀਤਿਆਂ ਪੀਤਿਆਂ, ਬਾਹ ਹੈ, ਗਾਹ ਹੈ, ਮਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਜਹੰ ਪ੍ਰਿਆਤ ਛੰਦ ਨਮੋ ਸਰਮਨ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਭੇਕੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮੋ ਸਰ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਪਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਪਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਤੇ, ਸਮਸਤੀ ਬੇਭੂਤੇ, ਕਲੰਕੰਗ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਦਾ ਜੇਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇਸਵਰੰਗ ਪਰਮ ਜੁਗਤ ਦੇ, ਨਮੋ ਰਾਜ ਦਾ ਜੇਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ, ਨਮੋ ਅਸਤਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸਵਰੰਗ ਪਰਮ ਜੁਗਤੇ।

ਰੂਪ ਰੰਗ ਨਾ ਜਾਤ ਪਾਤ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਿਹੋ ਜੇ ਵੋ ਤਾਤ ਬਾਤ ਨਾ ਜਾਤ ਜਾਕਰ ਜਨਮ ਵਰਣ ਬਹੀਨ ਹੋ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨ ਹੀ ਪੁਰਤੀ ਨੋ ਲੋਕ ਚੌਦਹ ਕੇ ਬਿਖੈ ਜਗ ਜਾ ਪਈ ਜਹ ਜਾ ਆਦ ਦੇਵ ਅਨਾਦ ਮੂਰਤ ਥਾ ਪਿਓ ਸਬਹ ਜੀ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵਰਤਿਓ ਸਿਜਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸੋ ਧਰਮ ਧਾਮ ਸੋ ਪਰਮ ਰਤ ਭੂਤਾ ਲਾਕਾ ਭੇਸ ਅੰਗ ਰੰਗ ਨ ਰੰਗ ਜਾਕਿਆ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜ ਮੁਕਤ ਦਾਇਕ ਕਾਮ ਆਪ ਰੂਪ ਅਮਿਕ ਅਨੁਸਤਤ ਇਕ ਬ੍ਰਕ ਅਵਧੂਤ ਗਰਭ ਗੰਜਨ ਸਰਪੰਜਨ ਆਦ ਰੂਪ ਅਸੂਤ ਅੰਗ ਹੀਨ ਭੰਗ ਨਾਤਮਿਕ ਪੁਰਖ ਉਪਾਰ ਸਰਬ ਲਾਇਕ ਸਰਬ ਕਾਇ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਕ ਸਰਬ ਸਾਸਨਾ ਜਾਣੀ ਜਿਹ ਰੂਪ ਰੰਗ ਅਰਲੇਖ ਪਰਮ ਵੇਦ ਪੁਰਾਣ ਜਾਕੈ ਨਿਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸਾਸਰਨ ਆਵੈ ਬਹੁ ਚਿਤੋ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਪਨਾਗਨ ਭਉ ਪ੍ਰਕਾਸ਼ ਨਿਸਤਰ ਨਾਸ ਆਦਨ ਬਾਹੂ ਸਾਹਨ ਸਾਹੋ ਰਾਜਨ ਰਾਜ ਭਾਨਨ ਪਾਨ ਦੇਵਨ ਦੇਵ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਅਨਭੂਤ ਅੰਗ ਆਭਾ ਭੰਗ ਗਤ ਮਿਤ ਪਦ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲ ਸਹਿ ਕਰਮ ਆਦ੍ਰਿਸਾਇ ਧਰਮ ਸਰਬਾ ਪ੍ਰਣਾਡਿਆ ਅੰਡਨ ਬਾਢਿਆ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਕਾਮੇ ਭਜੰ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਅਜਨਮੰਗ ਅਜਾਇ ਨਾ ਚਿੱਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਧਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ ਕੇ ਅਛਜ ਦਿਸੈ ਕੇ ਆਭਿਜ ਭਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਆਭਿਜ ਲੋ ਕਹਿ ਕੇ ਅਦੁਤ ਸੁ ਕਹਿ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰ ਤੁਜੈ ਕੇ ਅਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਦੰ ਕ੍ਰਿਤੀਏ ਕੇ ਛਤਰੰ ਛਤਰੀਏ ਕੇ ਬ੍ਰਹਮੰ ਸਰੂਪੈ ਕੇ ਅਨੁਪਹਨੁਪੈ ਕੇ ਆਦਿ ਅਦੇਵੈ ਕੇ ਆਪ ਅਭੇਵੈ ਕੇ ਚਤਰੰਗ ਬਹੀਨਾ ਕੇ ਇੱਕ ਅਧੀਨਾ ਕੇ ਰੋਜੀ ਰਜਾਕਾ ਰਹੀਮਾ ਰਿਹਾਕਾ ਕੇ ਪਾਕ ਬਿਆਵੈ ਕੇ ਗਿਆਬਿਲ ਗਿਆਬਿਆ ਕਿਆ ਫਲ ਬਿਨਾ ਹੈ ਕਿ ਸਾਹ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇ ਹੁੰਦਾ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕੇਸਰ ਬਤਰ ਦੀਨਾ ਹੈ ਕੇਸਰ ਬਤਰ ਲੀਨਾ ਹੈ ਕੇਸਰ ਬਤਰ ਜਾਹੋ ਕੇਸਰ ਬਤਰ ਭਾ ਹੋ ਕੇਸਰ ਬਤਰ ਦੇਸਾ ਹੈ ਕੇਸਰ ਬਤਰ ਭੇਸਾ ਹੈ ਕੇਸਰ ਬਤਰ ਕਾਲਾ ਹੈ ਕੇਸਰ ਬਤਰ ਪਾਲਾ ਹੈ ਕੇਸਰ ਬਤਰ ਹੰਤਾ ਕੇਸਰ ਬਤਰ ਗੰਤਾ ਕੇਸਰ ਬਤਰ ਭੇਖੀ ਕੇਸਰ ਬਤਰ ਭੇਖੀ ਕੇਸਰ ਬਤਰ ਕਾਜਾ ਹੈ ਕੇਸਰ ਬਤਰ ਰਾਜਾ ਹੈ ਕੇਸਰ ਬਤਰ ਸੁੱਖ ਹੈ ਕੇਸਰ ਬਤਰ ਭੁੱਖ ਹੈ ਕੇਸਰ ਬਤਰ ਤ੍ਰਾਣ ਹੈ ਕੇਸਰ ਬਤਰ ਪ੍ਰਾਣ ਹੈ ਕੇਸਰ ਬਤਰ ਦੇਸਾ ਹੈ ਕੇਸਰ ਬਤਰ ਭੇਸਾ ਹੈ ਕੇਸਰ ਬਤਰ ਮਾਨਿਆ ਸਦੈਵੰ ਪ੍ਰਧਾਨਿਆ ਹੈ ਕੇਸਰ ਬਤਰ ਜਾਪਿਆ ਹੈ ਕੇਸਰ ਬਤਰ ਥਾਪਿਆ ਕੇਸਰ ਬਤਰ ਭਾਨਿਆ ਹੈ ਕੇਸਰ ਬਤਰ ਮਾਨਿਆ ਕੇਸਰ ਬਤਰ ਇੰਦਰਾਇ ਕੇਸਰ ਬਤਰ ਚੰਦਰਾਇ ਕੇਸਰ ਬੰਗ ਕਲੀਮੈ ਕੇ ਪਰਮੰ ਅਫੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀਖਤ ਮਦਾਮੈ ਗਨੀ ਮੁਰਸ ਕਸਤੈ ਗਰੀਬ ਪ੍ਰਸਤੈ ਬਲੰਦਲ ਮਕਾਨਾ ਜਿਮਨ ਜਮਾਨਾ ਤਮੀ ਜੋ ਤਮਾਮੈ ਰੁਜੁਲ ਨਦਾਨੈ ਹਰਿ ਕੁਰ ਜੀਮਨ ਜਾਗ ਜਗੀਨਾ ਅਨੇਕ ਉਤਰੰਗ ਹੈ ਭੇਦੈ ਭੰਗੈ ਜੀਜੁਲ ਨਵਾਜੈ ਗਰੀਬ ਨੁਕਰਾਜੈ ਹੈ ਨਿਰੁਕਤ ਸਰੂਪੈ ਤਿਰਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹਿਸ ਜੁਗਤ ਸਦਾ ਹਸਦੈਵ ਸਰੂਪੈ ਭੇਦੀ ਨੂਪੈ ਸਮਸਤੁ ਪ੍ਰਾਜੈ ਸਦਾ ਸੁਪਸਾਜੈ ਸਮਸਤੁ ਸਲਾਮ ਸਦੈਵ ਕਾਮ ਨਿਰਬਾਧ ਸਰੂਪੈ ਗਾਦ ਰੂਪੈ ਓ ਅੰਗ ਆਦਿ ਰੂਪੈ ਆਦਿ ਅਨੁਪੈ
ਉਹ ਅੰਗ ਆਦਿ ਰੂਪੈ ਅਨਾਦ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਂਧੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁ ਸਰਬੰ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸੈ ਪ੍ਰਿਥੀ ਅਲਪ੍ਰਵਾਸ ਨਿਰੁਕਤ ਪ੍ਰਭ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੁਪੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੀਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਅਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਅਨਚਿੰਤਿਆ ਸੁਨਿੰਤਿਆ ਅਲਿਖਿਆ ਅਦੇਖਿਆ ਅਲੇਖਿਆ ਅਭੇਖਿਆ ਅਟਾਉ ਹੈ ਅਗਾਉ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿੱਤ ਹੈ ਸੁਨਿੱਤ ਹੈ ਅਜਾਤ ਹੈ ਜਦ ਹੈ ਚਰਪੜ ਛੰਦ ਤਪੜ ਸਾਧ ਸਰਬੰਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਛਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੀ ਸਦਾਵੰ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੁਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਾ ਸਾਖੰ ਤਰੀਕਾ ਅਮਿਤੋ ਅਮੀਕੈ ਸਦੈਵੰ ਪ੍ਰਭ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸੁਰ ਸਲਾਮੇ ਸਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹਸਨੋ ਤਿਰਾਗੇ ਕਿ ਕਾਬਲ ਕਰੀਮੇ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਰਹਿੰਦ ਹੈ ਕਰੀ ਮਲਕ ਮਾਲੇ ਕਿ ਹਸਨੋ ਜਮਾਲੇ ਕਰੀ ਮਲਕ ਰਾਜੇ ਗਰੀ ਮਲ ਨਵਾਜੇ ਹੈ ਆਈ ਫੁਲ ਸਕਨ ਹੈ ਹਰਾਸ ਲਿਪ ਕਰਨ ਕਲੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਰੀਮ ਰਜਾਇ ਕਰਹੀਮ ਹੈ ਸਮਸਤਲ ਜਵਾ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕ ਪ੍ਰਣਾਸ ਹੈ ਬਹਿਤਲ ਨਿਵਾਸ ਹੈ ਕਿ ਸਰਬ ਗਵਨ ਹੈ ਹਮੇ ਸਲ ਰਵਨ ਹੈ ਤਮ ਅਮ੍ਰਿਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀਸ ਹੈ ਸਮਸਤਲ ਅਦੀਸ ਹੈ ਦੇਸਲ ਲੇਖ ਹੈ ਮੇ ਸਲ ਭੇਕ ਹੈ ਜੀ ਮੇਰੋ ਜਮਾ ਹੈ ਅਭਿਕੁਲ ਅਬਾਹ ਹੈ ਕਰੀ ਮਲਕ ਬਾਲੇ ਕਿ ਜੁਰਤ ਜਮਾਲੇ ਕਿ ਅਚਨਕ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਮ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਰੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨਪਹੁ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲਤਨ ਮਦਾਮ ਅਣਛਿਜ ਅੰਗ ਆਸਨ ਭੰਗ ਉਪਮਾ ਪਾਰੂ ਗਤਮਿਤ ਉਦਾਰੂ ਜਲਥਲ ਅਮੰਡੋ ਦਿਸਮਿਸ ਭਾਂਡੋ ਜਲਥਲ ਮਹੰਤ ਦਿਸਮਿਸ ਬਿਅੰਤ ਅਨੁਭਵ ਨਾਸ ਧ੍ਰਿਤ ਧਰਤਰਾਸ ਆਦਿਨ ਬਾਹ ਇਕਸ ਦਾਹੋ ਓਂਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਿਜ ਗਾਤ ਆਜਿਜਨ ਬਾਤ ਅਣ ਝੰਝ ਗਾਤ ਅਣ ਰੰਜ ਬਾਤ ਅਣ ਟੁੱਟ ਪੰਡ ਹਰ ਅਣ ਠੱਟ ਪਾਰ ਆਡੀਠ ਧਰਮ ਆਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸੁਧਾਰ ਕੇ ਦੇਖ ਪ੍ਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸਦ ਸੁਧਾਰਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਉਹਨਾਂ ਦੇ ਖੇਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤਿਮ ਤੰਗ ਜਰੇਜਰ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸਿ ਕੁਦਤ ਪਾਵਨ ਕੇ ਗੌਣ ਕੋ ਜਾਤ ਨਿਵਾਰੇ ਪਹਾੜੀ ਭਜਨ ਕੇ ਭੂਪਲੀ ਬੇਦੋ ਨਿਆਵਤ ਸੀਸ ਨਾ ਜਦ ਵਿਚਾਰੇ ਏਤੇ ਭਏ ਤੋ ਕਹਾਂ ਭਈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਰ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿਖਾਏ ਵੇਦ ਪੁਰਾਣ ਤੇ ਪੁਰਾਣ ਜ਼ਮੀਨ ਜਬਾਨ ਸਬਾਨ ਕੇ ਪੇਖਾਏ ਪਾਵਣ ਆਹਾਰ ਜਤੀ ਜਤਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨੇਖੈ ਸੁਧ ਸਿਪਾਹ ਦੁਰੰਤ ਤਬਾਹਾ ਸੁਸ਼ਾਸਨਾ ਦੁਰਜੰਤ ਲਾਂਗੇ ਭਾਰੀ ਗੁਮਾਨ ਪਰਿਮਰ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀ ਨਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਛਲਾਂਗੇ ਵੀਰ ਪਾਰ ਬੜੇ ਬਿਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਰ ਸਾਹ ਤ੍ਰਿਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੋਨੋ ਪਾਪਨ ਕੇ ਬਹੁਪੁੰਜ ਖਪਾਂਗੇ ਸਾਧਸ ਨੂੰ ਪ੍ਰਸੰਨ ਫਿਰੈ ਜਗ ਸੱਤਰ ਸਬੈ ਅਵਲੋਕ ਜਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੌਨ ਤਰ ਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਾਸਨ ਹੈ ਪੱਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕਾਏ ਬੈਠ ਭਗਤ ਧਿਆਨ ਲਗਾਇਓ ਨਾਥ ਫਿਰੇਲੀਏ ਸਾਸ ਸੁੰਦਰ ਲੋਗੇ ਉੱਪਰ ਲੋਕ ਗਵਾਇਓ ਬਾਸ ਕੀਓ ਵਿਖੇ ਅਣ ਸੋ ਬੈਠ ਗਿਆ ਸੇ ਐਸੇ ਸੋ ਬੈਸ ਬਤਾਇਓ ਸਾਚ ਕਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੁੱਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਚੋ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਿਤਾਨ ਕੋ ਪੂਜਤ ਹੈ ਪਾਸੋ ਕੋ ਮਿਰਤਾਨਕ ਪੂਜਨ ਧਾਇਓ ਕੋ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਿਤਾਨ ਕੋ ਪੂਜਤ ਹੈ ਪਾਸੋ ਕੋ ਮਿਰਤਾਨਕ ਪੂਜਨ ਧਾਇਓ ਹੋਰ ਕਿਰਿਆ ਔਰ ਜੋ ਸਭ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਓ ਭਾਈ ਹਮਰੀ ਕਰੋ ਹਾਦਿਆ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮਕਾਵੋ ਆਪ ਹਾਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸ ਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਜੈ ਅਬਰੀਆਇ ਮਰਨ ਕਾਲ ਕਾ ਤ੍ਰਾਸਨ ਮਰੀਐ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਕਰਿਹੁ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੀ ਸਾਹਿਬ ਸੰਸਹ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਥਨ ਉਪਜਾਇਓ ਆਦਿ ਕਹਿ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ

ਨਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਵਾ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ

ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੇ, ਪਾਵੇ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ।

0: ਤੀਜਣ ਟੰਗਾਵਲੀ ਪਾਈ ਆ ਉਹ ਕੁਰਬਾਨ ਕੀਤਾ ਤੇ ਸਭ ਟੋਜਨ ਮੁਹੰਮੀ ਠਾਲਾ ਆ ਕਹਿ ਨਾਨਕ ਮਨ ਚੰਚਲ
1: ਚਤੁਰਾਈ ਕਿਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ।

ਜਿਹਦੇ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਗਾ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਰਾਂ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਕਿਰ ਤੇਰਾ ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ, ਜੀ ਜਨ ਸਭ ਦੁਧ ਉਪਾਏ, ਇੱਕ ਵੇਕ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਣ ਨਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੁਰਣਾ, ਖੰਨੇ ਹੋ ਤਿੱਖੀ ਵਾਲੋ ਨੀ ਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ।

ਗੁਰੂ ਸੁਣਾਇਆ ਇਹੋ ਤਿਨ ਕਾ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਪਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਰਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ।

ਜਾਏ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹਹੁ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ, ਸਹਿਜ ਉਪਜੈ ਸਹਿਜ ਉਪਜਾਏ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਵੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਵਰਨ ਮਨ ਹੋਵੇ ਸਾਰਿਆ। ਵੇਦਾ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ। ਜੀਹੋ

0: ਸੇਵਣ ਜਾਣੇ।
1: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ ਜੀਉ ਰਹਿ ਗੁਰਨਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੇ ਅਵਣ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ।

ਕਿਹਾ ਜਾਏ। ਹਰੇਕ ਜੁਨੀ ਭਰਮਾ ਬ੍ਰਹਮਣ ਸਾਹਿਬ ਗੁਰਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ

ਸੋ ਕਿਉਂ ਮਨੋਹਮ ਵਿਸਾਰੀਐ ਜੈਸੀ ਅਗਨ ਉਧਰ ਮਹਿੰ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਡ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੋਇਆ ਪੁਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ।

ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖ ਹਰ ਇੱਕ ਹੈ ਹਰ ਬਣੇ ਅਵ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਰਸਨਾ ਰਸ ਮਾਣੀ

ਜਿੱਥੇ ਸਦਾ ਸੱਚ ਧਿਆਵੈ ਹੈ, ਸੱਚੋ ਧਿਆਵੈ ਜਾਂ ਤੁਧ ਭਾਵੈ ਹੈ, ਗੁਰਮੁਖ ਜਿਨਾ ਬੁੱਝਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ ਹੈ, ਇਹ ਕਹਿ ਨਾਨਕ ਸੱਚ ਸੋਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ।

0: ਜਰ ਦੇਖ ਸੁਧ ਜਾਏ ਮਹਲਾ ਪਹਿਲਾ।
1: ਪਾਠ ਪੁਸਤਕ ਸੰਧਿਆ ਵਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਪੁਕਨ ਸਾਰੰ ਤ੍ਰਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨ ਸਭੈ ਮੰਗ ਕਰਮੰ ਸਭ ਕੋ ਕੰਡੀ ਚੋ ਕਰਮੰ।

ਨਾਹ ਟੁੱਟੈ ਨਾ ਮਨ ਲੱਗੈ ਨਾ ਹਜਲੈ ਨਾ ਜਾਏ ਧਨ ਸਮਾਨ ਸਨਾਨ ਕਾ ਜੋਗਾ ਚੱਲੇ ਪਾਏ ਚਾਉ ਕਡਮੁਲ ਨਾ ਆਇਆ ਬੈ ਚਾਉ ਕਹਿ ਪਾਇਆ ਸਿਖਾ ਕਣ ਚੜ੍ਹਾਏ।

ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਸਾਨੂੰ ਹੁਕਮ ਨਾਇ ਸੀ, ਹੁਕਮ ਨਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੇ। ਖਸਮੇ ਪਾਵੈ ਸੋ ਕਰੇ ਮਨ ਚੰਦਾ

ਪੌੜੀ ਜੀ ਤੇ ਅੰਦਰ ਸਭ ਕੋ ਵਿੱਚ ਦ੍ਰਿਸ਼ਟੀ ਦਾ ਆਪੇ ਦੇਵ ਡਿਆਈ ਆਪੇ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਤੰਦੇ ਲਾਏ ਦਾ।

ਬੋਲੀ ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਿਸ ਭਾਣਾ ਤਮਨ ਵਸਾਈਆਂ ਕਰ ਕੋ ਮਸਤ ਕਹਾ ਧਰਮ ਚ ਮਾਰ ਕੱਢਿਆ।

ਪਾਇਕ ਹਿਰਤਾ ਹੋਆ ਪਾਕ ਪਵਿੱਤ ਪਾਪੀ ਸਿਉਦਨ ਕੱਢਿਆ ਥੁੱਕਾ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰ ਹੈ ਬਿਨਾਂ ਵਰਸ ਖਾਹੇ।

ਸਤਸੰਗ ਜੀਓ ਕੀਰਤਨ ਕਰਦੇ ਹਾਂ ਜਿੱਥੇ ਪਾਸੇ ਬੇਅੰਤ ਭੁੱਲਾਂ ਹੋਈਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆ ਸਕਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ ਚੱਲ ਰਹੇ ਗੁਰਬਾਣੀ ਦੇ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰ ਯੋਗ ਗਿਆਨੀ ਜੀ ਹੋਰਾਂ ਪਾਸਾ ਜੀ ਸਰਵਨ ਕਰੋ ਜਿੰਨੇ ਵੀ ਸਤਸੰਗੇ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ ਪਿਆਰ ਸਾਹਿਤ ਗੁਰਫਤਿਹ ਪ੍ਰਵਾਨ ਕਰੋ ਜੀ।

हम शरण प्रभाए राम राजे, हम भूल बिगाड़ा दिन सोरा,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਬਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਪਾਵਨ ਉਪਦੇਸ਼ ਲੜੀਵਾਰ ਕਥਾ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕੀਤੇ ਹੋਏ ਚੌਪ ਦੇ ਸ਼ਬਦ ਰਾਮਕਲੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ ਰਹੇ 29 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੰਪੂਰਨ ਹੋਏ ਨੇ। 30ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਸਭ ਤੋਂ ਵੱਧ ਬਾਣੀ ਸਤਿਗੁਰਾਂ ਵਿੱਚੋਂ 5ਵੇਂ ਸਰੂਪ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੀ ਉਚਾਰੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਨਾਨਾ ਜੀ ਜੋ ਸਨ ਸਤਿਗੁਰੂ ਛੋਟੇ ਹੁੰਦਿਆਂ ਨੂੰ ਕਹਿ ਦਿੱਤਾ ਸੀ, ਰਿੜਦੇ ਸਨ ਆਪ ਜੀ ਕਿ ਦੋਹਿਤਾ ਬਾਣੀ ਕਾ ਬੋਹਿਤਾ, ਇਹ ਸਾਡਾ ਦੋਹਤਾ ਬਾਣੀ ਦਾ ਬੋਹਿਤਾ ਹੋਵੇਗਾ, ਬਾਣੀ ਦਾ ਜਹਾਜ ਰਚੇਗਾ, ਕਲਯੁਗੀ ਜੀਵਾਂ ਨੂੰ ਸੰਸਾਰ ਭੌਜਲ ਤੋਂ ਪਾਰ ਕਰਨ ਵਾਸਤੇ ਉਹਨਾਂ ਵਰਦਾਨ ਮੁਤਾਬਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਵੱਡੀ ਸੇਵਾ ਬਾਣੀ ਦੀ ਕੀਤੀ ਹੈ। ਰਾਮਕਲੀ ਰਾਗ ਵਿੱਚ ਮਹਾਰਾਜ ਜੀ ਹੁਣ ਅੱਗੇ ਤਮਾਮ ਸੰਗਤਾਂ ਨੂੰ ਗੁਰਸਿੱਖਾਂ ਨੂੰ ਆਪਣੇ ਸਰੂਪ ਨੂੰ ਪਹਿਚਾਨਣ ਦਾ ਉਪਦੇਸ਼ ਦੇ ਰਹੇ ਨੇ।

ਜੋ ਜਨਮੈ ਸੋ ਜਾਨੋ ਮੂਆ। ਜਿਹਨੇ ਜਨਮ ਲਿਆ ਵਕਤ ਦੇ ਵਿੱਚ, ਕਾਲ ਦੇ ਵਿੱਚ ਆ, ਅਤੇ ਸਮਾਂ ਪੂਰਾ ਹੋਣ 'ਤੇ ਸਵਾਸ ਜਿੰਨੇ ਬਖਸ਼ੇ ਹੁੰਦੇ ਨੇ, ਤੁਰੋਂ ਸਵਾਸਾਂ ਦੀ ਪੂੰਜੀ ਜਦੋਂ ਮੁੱਕ ਜਾਂਦੀ ਹੈ ਅਤੇ ਸਰੀਰ ਢਹਿ ਪੈਂਦਾ ਹੈ। ਕਾਲ ਦੇ ਵਿੱਚ ਜਿੰਨੀ ਸ੍ਰਿਸ਼ਟੀ ਬਣੀ ਹੋਈ 84 ਲੱਖ ਜੂਨੀਆਂ ਨੇ, 5 ਤੱਤ ਨੇ, ਇਹ ਵੀ ਬਣਦੇ ਅਤੇ ਢਹਿੰਦੇ ਰਹਿੰਦੇ ਨੇ। ਦਰਿਆ ਵੀ ਇੱਕ ਥਾਂ 'ਤੇ ਹਮੇਸ਼ਾ ਲਈ ਨਹੀਂ ਬਹਿੰਦੇ ਹਨ। ਕਾਲ ਦੇ ਵਿੱਚ ਆ, ਸਮੇਂ ਦੇ ਵਿੱਚ ਆ, ਜਿਹੜਾ ਸਮੇਂ ਤੋਂ ਬਾਹਰ ਆ, ਕਾਲ ਵਿੱਚ ਨਹੀਂ ਆਉਂਦਾ, ਉਹ ਇੱਕੋ ਅਕਾਲ ਪੁਰਖ ਹੈ, ਸੱਚੇ ਪਾਤਸ਼ਾਹ ਹੈ, ਉਹ ਬਿਨਾਸ਼ੀ। ਸੱਚਾ ਪਾਤਸ਼ਾਹ ਵੀ ਤਾਂ ਹੀ ਕਿਹਾ ਜੋ ਸੱਚ ਹੈ, ਸਦੀਵ ਕਾਲ ਸੱਚ ਹੈ। ਦੁਨੀਆਂ ਵਿੱਚ ਵੀ ਪਾਤਸ਼ਾਹ ਨੇ, ਪ੍ਰਧਾਨ ਮੰਤਰੀ ਹਨ, ਪ੍ਰੈਜੀਡੈਂਟ ਨੇ, ਰਾਸ਼ਟਰਪਤੀ ਹਨ, ਪਰ ਹਮੇਸ਼ਾ ਲਈ ਕੋਈ ਨਹੀਂ ਹੈ। ਕਿੰਨੇ ਹੋ ਗਏ ਨੇ, ਅੰਤ ਕੋਈ ਨਹੀਂ। ਇਹ ਵੀ ਪਾਤਸ਼ਾਹ ਨੇ, ਰਾਜੇ ਮਹਾਰਾਜੇ ਖਵਾਉਂਦੇ ਨੇ ਆਪਣੇ ਆਪ, ਪਰ ਉਹ ਸੱਚਾ ਪਾਤਸ਼ਾਹ ਇਸੇ ਕਰਕੇ ਹੈ ਵੀ ਉਹ ਅਕਾਲ ਹੈ, ਹਮੇਸ਼ਾ ਲਈ ਅਬਿਨਾਸ਼ੀ ਹੈ, ਸਦੀਵ ਕਾਲ ਹੈ, ਸੱਚ ਸਰੂਪ ਆ, ਜੋ ਨਾਸ ਹੁੰਦਾ ਹੀ ਨਹੀਂ, ਜੋ ਮਿਟਦਾ ਨਹੀਂ। ਜੀਵਾਂ ਦੇ ਅੰਦਰ ਆਤਮਾ ਜਿਹੜੀ ਹੈ, ਸੂਖਸ਼ਮ ਰੂਪ ਵਿੱਚ ਉਹਦਾ ਰੂਪ ਹੈ, ਉਹਦੀ ਅੰਸ਼ ਚੇਤਨ ਦੀ। ਕਹੋ ਕਬੀਰ ਇਹੋ ਰਾਮ ਕੀ ਅੰਸ਼। ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ, ਇਹ ਆਤਮਾ ਜਿਹੜੀ ਹੈ, ਆਤਮਾ ਰੂਪ ਵਸਤੂ ਅੰਦਰ ਆ, ਜੀਵ ਆਤਮਾ, ਇਹ ਰਾਮ ਦੀ ਅੰਸ਼ ਹੈ, ਉਹ ਵਾਹਿਗੁਰੂ ਦੀ ਹੀ ਅੰਸ਼। ਜਸ ਕਾਗਦ ਪਰ ਮਿਟਾ ਨਾ ਮਾਨਸ, ਜਿਸ ਤਰ੍ਹਾਂ ਕਾਗਦ ਦੇ ਉੱਪਰ ਸ਼ਾਹੀ ਨਾਲ ਅੱਖਰ ਲਿਖੇ ਜਾਂਦੇ ਨੇ, ਕਾਗਜ਼ ਉਹ ਅੱਖਰ ਮਿਟਦੇ ਨਹੀਂ ਹਨ, ਉਤੋਂ ਸੜ ਜਾਂਦਾ ਕਾਗਜ਼ ਨਾਲ, ਪਰ ਅੱਖਰ ਮਿਟਦੇ ਨਹੀਂ ਹਨ, ਇਵੇਂ ਮਿਟਦੀ ਨਹੀਂ ਹੈ। ਮਿਟਾ ਆਤਮਾ, ਮਰਦੀ ਨਹੀਂ। ਮਨੁੱਖਾ ਜਨਮ ਨੂੰ ਪਾ ਕੇ ਜਿਹਨੇ ਆਤਮਾ ਨੂੰ ਸਿੱਧ ਕਰ ਲਿਆ ਹੈ, ਉਹੀ ਸਿੱਧ ਪੁਰਸ਼ ਹੈ, ਉਹੀ ਮਹਾਨ ਆਤਮਾ ਹੈ, ਮਹਾਤਮਾ ਹੈ, ਉਹੀ ਮਹਾਂਪੁਰਸ਼। ਮਹਾਂਪੁਰਸ਼ ਪੁਰਸ਼ ਤੇ ਆਮ ਸਾਰੇ ਨੇ, ਆਤਮਾ ਤਾਂ ਸਾਰਿਆਂ ਵਿੱਚ ਨੇ, ਪਰ ਉਹ ਮਹਾਨ ਹੋ ਜਾਂਦੇ ਨੇ, ਵਿਸ਼ੇਸ਼ ਹੋ ਜਾਂਦੇ ਨੇ, ਮਹਾਂਪੁਰਸ਼, ਵੱਡੇ ਪੁਰਸ਼, ਪੂਜਨੀ, ਬ੍ਰਹਮ ਗਿਆਨੀ, ਮਹਾਂਆਤਮਾ, ਮਹਾਨ ਆਤਮਾ, ਜਿਹਨੇ ਆਪਣੇ ਮੂਲ ਨੂੰ ਪਛਾਣ ਲਿਆ, ਉਹ ਅਮਰਾਨੰਦ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ, ਦੁਨੀਆਂ 'ਤੇ ਅਮਰ ਹੋ ਜਾਂਦੀ, ਉਹਦੇ ਉਪਦੇਸ਼ ਵੀ, ਉਹਦੀ ਹਿਸਟਰੀ ਬਣਦੀ, ਜੋ ਇਤਿਹਾਸ ਵਿੱਚ ਲਿਖੀ ਜਾਂਦੀ, ਦੁਨੀਆਂ ਯਾਦ ਕਰਦੀ ਸਦੀਆਂ ਤੱਕ। ਉਸ ਸਰੀਰ ਦੇ ਵਿੱਚ ਆਈ ਆਤਮਾ ਨੂੰ ਪੂਜਿਆ ਜਾਂਦਾ ਹੈ, ਪ੍ਰਚਾਰਿਆ ਜਾਂਦਾ ਹੈ, ਉਹਦੀ ਗੱਲ ਹੁੰਦੀ ਹੈ, ਕਿਉਂਕਿ ਆਪ ਅਬਿਨਾਸ਼ੀ ਹੈ, ਜਿਹਨੇ ਉਹਨੂੰ ਪਾ ਲਿਆ ਉਹਦੀ ਤਾਂ ਗੱਲ ਹੋਣੀ ਹੈ। ਫਿਰ ਜੇ ਅਕਾਲ ਪੁਰਖ ਦੀ ਹੁੰਦੀ ਹੈ ਤਾਂ ਬ੍ਰਹਮ ਗਿਆਨੀ ਦੀ ਵੀ ਹੋਣੀ ਹੈ, ਹਮੇਸ਼ਾ ਲਈ ਹੁੰਦੀ ਹੈ। ਬਾਣੀ ਵਿੱਚ ਹੋਈ ਅਕਾਲ ਦੀ ਉਸਤਤ ਹੈ, ਗੁਰੂ ਦੀ ਵਡਿਆਈ ਹੈ, ਜੋ ਨਾਮ ਦੇ ਦਾਤੇ ਨੇ, ਜਿਹਨਾਂ ਦੀ ਕਿਰਪਾ ਨਾਲ ਆਤਮਾ ਸਿੱਧ ਹੁੰਦੀ, ਨਾਮ ਦੀ ਦਾਤ ਮਿਲ ਕੇ ਨਾਮ ਦੀ ਕਮਾਈ ਹੁੰਦੀ। ਫਿਰ ਜਿਹਨਾਂ ਨੇ ਇਹ ਅਵਸਥਾ ਨੂੰ ਪਾ ਲਿਆ, ਜਿਹਨਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਵਿਚੋਲੇ ਰਾਹੀਂ ਆਤਮਾ ਨੂੰ ਪਾ ਲਿਆ, ਉਹਨਾਂ ਮਹਾਂਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ ਕਥਾ ਹੈ, ਹੋਰ ਬਾਣੀ ਵਿੱਚ ਕੀ ਹੈ। ਤਿੰਨੋਂ ਹੀ ਤਾਂ ਵਾਰ ਵਾਰ ਆਉਂਦੀਆਂ, ਜਾਂ ਟੁੱਟਿਆ ਹੋਇਆ ਜਿਹੜਾ ਮਨਮੁਖ ਆਪ ਹੁਦਰਾ ਹੈ ਉਹਦਾ ਬਿਆਨ ਕੀਤਾ ਹੈ, ਭਗਤਾਂ ਦਾ ਐਂਟੀ ਹੈ, ਨਿੰਦਕ ਆ, ਉਹਦਾ ਬਿਆਨ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਪਾਵਨ ਸ਼ਬਦ ਵਿੱਚ ਆਤਮਾ ਸਰੂਪ ਨੂੰ ਪਹਿਚਾਨਣ ਦਾ ਉਪਦੇਸ਼ ਦੇ ਰਹੇ ਨੇ।
ਜਿੱਥੇ ਮਾਇਆ ਦਾ ਕਥਨ ਕੀਤਾ ਇਹਦਾ ਸੁਭਾਵ ਕੀ ਹੈ, ਜਿਹਦੇ ਮਗਰ ਤਮਾਮ ਸ੍ਰਿਸ਼ਟੀ ਲੱਗੀ ਹੋਈ, ਜਿਹਨੇ ਆਪਣੀ ਲਪੇਟ ਵਿੱਚ ਲਿਆ ਹੋਇਆ। ਪਿਛਲੇ ਸ਼ਬਦ ਵਿੱਚ ਇਹੀ ਦੱਸਿਆ, ਪਹਿਲਾਂ ਹੈ ਬ੍ਰਹਮ ਆਤਮਾ, ਮਨੁੱਖਾ ਸਰੀਰ ਨੂੰ ਪਾ ਕੇ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਹਿਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਇਹੀ ਆਪ ਜੀ ਨੇ ਕਿਹਾ, ਮਾਨਸ ਜਨਮ ਦਾ ਇਹੀ ਪ੍ਰਯੋਜਨ ਹੈ, ਇਹੀ ਫਲ ਆ ਕਿ ਆਪਣੇ ਆਤਮ ਸਰੂਪ ਨੂੰ ਪਹਿਚਾਣ ਲੈਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਐ ਮਨਾ ਤੂੰ ਜੋਤ ਸਰੂਪ ਹੈ, ਤੂੰ ਚੇਤਨ ਦੀ ਅੰਸ਼ ਹੈ, ਆਪਣੇ ਮੂਲ ਨੂੰ ਪਛਾਣ, ਆਪਣੇ ਮੁੱਢ ਦੀ ਪਹਿਚਾਣ ਕਰ, ਕਿੱਥੋਂ ਪੈਦਾ ਹੋਇਆ ਤੂੰ, ਕੀ ਹੈ ਇਹ ਤਾਕਤ ਤੇਰੇ ਵਿੱਚ, ਕਾਹਦੀ ਹੈ, ਕਿਹਦੀ ਵਰਤ ਰਹੀ ਹੈ। ਔਰ ਆਪਣੇ ਆਪ ਨਹੀਂ, ਗੁਰੂ ਦੀ ਸ਼ੁਭ ਸਿੱਖਿਆ ਨੂੰ ਧਾਰਨ ਕਰ ਲੈ, ਗੁਰਮਤੀਆ ਬਣ ਜਾ, ਆਪਣੀ ਮਤ ਨੂੰ ਛੱਡ ਦੇ, ਗੁਰੂ ਦੀ ਮਤ ਗ੍ਰਹਿਣ ਕਰ ਲੈ, ਗੁਰੂ ਦੇ ਸਨਮੁਖ ਆ ਜਾ, ਮਨ ਹਰ ਜੀ ਤੇਰੇ ਨਾਲ ਹੈ। ਮਨਾ ਹਰੀ ਵਾਹਿਗੁਰੂ ਅਕਾਲ ਪੁਰਖ ਜੀ ਤੇਰੇ ਨਾਲ ਹੀ ਨੇ, ਤੇਥੋਂ ਵੱਖ ਨਹੀਂ। ਗੁਰਮਤੀ ਰੰਗ ਮਾਣ, ਗੁਰੂ ਦੀ ਸ਼ੁਭ ਸਿੱਖਿਆ ਨੂੰ ਕਮਾ ਕੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ, ਉਹਦੀ ਕਮਾਈ ਕਰਕੇ, ਤੂੰ ਆਪਣੇ ਅਸਲ ਵਾਸਤਵ ਆਨੰਦ ਨੂੰ, ਆਤਮਾ ਦੇ ਆਨੰਦ ਨੂੰ ਮਾਣ ਲੈ। ਕਿਉਂ ਨਹੀਂ ਮਾਣਦਾ? ਇਹ ਵੀ ਆਪ ਜੀ ਦੇ ਸੁੰਦਰ ਬਚਨ, ਇਹਨਾਂ ਪਾਵਨ ਸ਼ਬਦ ਵਿੱਚ ਕਹਿ ਰਹੇ ਨੇ, ਰਾਮ ਕਲੀ ਮਹੱਲਾ ਪੰਜਵਾ, ਆਤਮ ਰਾਮ ਸਰਬ ਮੈਂ ਭੇਖ। ਜੋ ਆਤਮਾ ਹੈ, ਆਤਮ ਰੂਪੀ ਰਾਮ ਹੈ, ਰਾਮ ਰਾਮ ਸਾਰੇ ਆਮ ਰਮਿਆ ਹੋਇਆ, ਆਮ ਸਾਰੇ ਪਰਿਪੂਰਨ ਹੈ, ਸੂਖਮ ਰੂਪ ਵਿੱਚ ਅਖੰਡ ਚੇਤਨ ਹੈ, ਜੋਤ ਹਿੱਸਿਆਂ ਵਿੱਚ ਨਹੀਂ ਹੈ, ਵੀ ਕਿਤੇ ਹੋਵੇ ਤੇ ਕਿਤੇ ਨਾ ਹੋਵੇ, ਇਸ ਤਰ੍ਹਾਂ ਨਹੀਂ ਹੈ, ਇੱਕ ਰਸ ਹੈ ਆਤਮ ਰਾਮ।

ਤੇ ਫਿਰ ਕੋਈ ਤਮਾ ਨਹੀਂ ਰਹਿ ਜਾਂਦੀ, ਫਿਰ ਕੋਈ ਅਗਿਆਨ ਦਾ ਹਨੇਰਾ ਨਹੀਂ ਰਹਿ ਜਾਂਦਾ। ਜਦੋਂ ਆ ਕੇ ਪ੍ਰਗਾਸ਼ ਹੋ ਜਾਂਦਾ ਉਹਦਾ ਸਰੂਪ ਆਤਮ ਗਿਆਨ ਸਰੂਪ ਆ, ਉਹ ਚਾਨਣ ਸਰੂਪ ਆ, ਜੋਤ ਰੂਪ ਆ। ਤੇ ਜਿੱਥੇ ਜੋਤ ਜਗ ਪਵੇ, ਜਿਸ ਮੰਦਰ ਵਿੱਚ ਚਾਨਣ ਹੋ ਜਾਵੇ, ਗਿਆਨ ਦਾ ਦੀਵਾ ਜਗ ਪਵੇ, ਉੱਥੇ ਹਨੇਰੇ ਦਾ ਕੀ ਕੰਮ ਹੈ? ਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਤਮ ਰਾਮ ਸਰਬ ਮੈਂ ਪੇ, ਆਤਮਾ ਸਰੂਪ ਜਿਹੜਾ ਸੂਖਸ਼ਮ ਰੂਪ, ਜੋ ਰਾਮ ਸਾਰੇ ਪਰਿਪੂਰਨ ਨਾਮ ਰਮਿਆ ਹੋਇਆ, ਉਹ ਰਾਮ ਦਾ ਸਰੂਪ ਹੈ। ਆਤਮਾ ਸਰਬ ਮਹਿ ਪੇਖ, ਸਾਰੇ ਜੀਵਾਂ ਦੇ ਵਿੱਚ ਉਹਨੂੰ ਵੇਖਣਾ ਕਰ। ਪੇਖ ਤੋਂ ਭਾਵ ਵੇਖਣਾ, ਸਾਰੇ ਥਾਵਾਂ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਨ ਕਰਦੇ ਨੇ ਕਿ ਸਾਰੇ ਥਾਵਾਂ ਤੇ ਪਰਿਪੂਰਨ ਜੋਤ ਆ, ਇੱਕ ਰਸ ਅਖੰਡ ਚੇਤਨ ਆ। ਹਰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਇੱਕ ਬਰਾਬਰ ਜੋਤ, ਕਿਤੇ ਨਾ ਘਟਿਆ ਨਾ ਵਧਿਆ, ਨਾ ਘੱਟ ਵੱਧ ਹੋਣ ਵਾਲੀ ਹੈ, ਇੱਕ ਸਾਰ ਆ। ਜਿਵੇਂ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਐਸਾ ਸਰੂਪ ਹੈ। ਸਰਬ ਮੈਂ ਪੇਖ, ਸਾਰੇ ਥਾਵਾਂ ਤੇ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕੌੜੀ ਰਾਗ ਵਿੱਚ, ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨ ਹਾਰ, ਜਲਾਂ ਵਿੱਚ ਥਲਾਂ ਵਿੱਚ ਖੁਸ਼ਕ ਥਾਵਾਂ ਤੇ, ਮਹੀ ਧਰਤੀ ਅਲ ਆਕਾਸ਼, ਮਹੀ ਅਲ ਪੂਰਿਆ ਸਵਾਮੀ ਸਿਰਜਨ ਹਾਰ। ਇਹ ਸਾਰੇ ਬ੍ਰਹਿਮੰਡਾਂ ਨੂੰ ਸਿਰਜਣ ਵਾਲਾ, ਰਚਨ ਵਾਲਾ ਅਕਾਲ ਪੁਰਖ ਪਰਿਪੂਰਨ ਆ। ਵਿੱਚ ਅਨੇਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ, ਅਨੇਕਾਂ ਤਰੀਕਿਆਂ ਅਨੇਕਾਂ ਸਰੂਪ ਫੈਲਿਆ ਹੋਇਆ ਹੈ, ਇੱਕ ਓਅੰਕਾਰ ਵਾਹਿਗੁਰੂ ਆਪ ਹੀ ਸਾਰੇ ਥਾਵਾਂ ਤੇ। ਆਤਮ ਰਾਮ ਸਰਬ ਮਹਿ ਪੇਖ, ਇਹ ਮਨੁੱਖ ਹੈ ਸਿੱਖ, ਜੋ ਆਤਮ ਸਰੂਪ ਰਾਮ ਹੈ, ਜੋ ਤੇਰੇ ਅੰਦਰ ਆਤਮਾ ਹੈ, ਰਾਮ ਦਾ ਰੂਪ ਆ, ਜੋ ਬਾਹਰ ਆਮ ਆ, ਉਹ ਸਾਰਿਆਂ ਵਿੱਚ ਹੀ ਹੈ, ਉਹ ਆਤਮਾ। ਸਰਬ ਮਹਿ ਪੇਖ, ਸਾਰਿਆਂ ਵਿੱਚ ਵੇਖਣਾ ਕਰ। ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਕਿਸੇ ਦਾ ਹਿਰਦਾ ਨਾ ਢਾਵੇ, ਨਾ ਦੁਖੀ ਕਰੇ, ਸਾਰੇ ਮਾਣ ਸਾਰਿਆਂ ਵਿੱਚ ਅਮੋਲ ਰਤਨ ਆ, ਆਤਮਾ ਸਰੂਪ ਪਰਮੇਸ਼ਰ ਦਾ ਰੂਪ, ਪੂਰਨ ਪੂਰਨ ਪੂਰ ਰਹਿਆ ਪ੍ਰਭ ਏਕ, ਸਾਰੇ ਥਾਵਾਂ ਤੇ ਪੂਰਨ ਪੂਰ ਹੋ ਕੇ, ਪੂਰਨ ਹੋ ਕੇ, ਘੱਟ ਨਹੀਂ ਹੈ ਕਿਤੇ ਵੀ, ਪੂਰ ਰਹਿਆ, ਪੂਰ ਮਿਲ ਰਿਹਾ, ਪਰਿਪੂਰਨ ਹੋ ਰਿਹਾ ਹੈ। ਪ੍ਰਭ ਏਕ, ਉਹ ਪ੍ਰਭੂ ਇੱਕੋ ਹੀ ਹੈ, ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜਿਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਰੱਬ ਦੇ ਪਿਆਰਿਆਂ ਨੂੰ ਨਾ ਇਹੋ ਹੀ ਹੋਕਾ ਦਿੱਤਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਸਾਰੇ ਥਾਵਾਂ ਤੇ ਉਹ ਗੋਬਿੰਦ ਹੀ ਹੈ, ਅਕਾਲ ਪੁਰਖ ਹੀ ਗੋਬਿੰਦ ਹੀ ਹੈ, ਸੱਚੇ ਪਾਤਸ਼ਾਹ, ਉਹਦੇ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਜੋ ਤੂੰ ਕਰਦਾ ਉਹ ਹੀ ਹੁੰਦਾ, ਤੇਰਾ ਜ਼ੋਰ ਤੇਰੀ ਮਨ ਟੇ, ਤੇਰਾ ਹੀ ਜ਼ੋਰ ਬਲ ਹੈ ਸਰੀਰਾਂ ਵਿੱਚ, ਤੇਰੀ ਮਨ ਵਿੱਚ ਸੂਖਸ਼ਮ ਸਰੀਰਾਂ ਵਿੱਚ ਓਟ ਹੈ, ਸਦਾ ਸਦਾ ਜਪ ਨਾਨਕੇ, ਅਸੀਂ ਹਮੇਸ਼ਾ ਲਈ ਇੱਕ ਤੈਨੂੰ ਜਪਦੇ ਹਾਂ ਸੱਚੇ ਪਾਤਸ਼ਾਹ।
है तू है तू होमन हार सच्चे पातशाह तू पिछे भी है हुण भी है तू अगे आउन वाले समय विच भी हमेशा लई होण वाला है अविनाश

ਪੂਰਨ ਹੋ ਰਿਹਾ ਹੈ, ਮਿਲ ਰਿਹਾ ਸੱਚੇ ਪਾਤਸ਼ਾਹ ਇੱਕੋ ਅਕਾਲ ਪੁਰਖ, ਉਹ ਆਪ ਇੱਕੋ ਹੀ ਹੈ, ਪਰ ਸਾਰੇ ਥਾਵਾਂ 'ਤੇ ਮਿਲਿਆ ਹੋਇਆ ਹੈ, ਉਹਦਾ ਪ੍ਰਤਿਬਿੰਬ ਹੈ, ਪਰਛਾਵਾਂ ਉਹਦਾ ਹੈ ਸਾਰਿਆਂ ਵਿੱਚ। ਜਿਵੇਂ ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦੇਈਏ, ਉਹਨਾਂ ਨੂੰ ਉਪਰੋਂ ਢੱਕਣ ਨਹੀਂ ਦੇਣਾ। ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਬਿਨਾਂ ਢੱਕਣ ਤੋਂ, ਬਿਨਾਂ ਚੱਪਣਾ ਤੋਂ ਰੱਖ ਦੇਈਏ, ਤਾਂ ਰਾਤ ਦਾ ਸਮਾਂ ਹੋਵੇ, ਚੰਦਰਮਾ ਚੜਿਆ ਹੋਵੇ ਆਕਾਸ਼, ਚੰਦ ਚਾਨਣੀ ਰਾਤ ਹੋ, ਹਜ਼ਾਰਾਂ ਘੜਿਆਂ ਵਿੱਚ ਇੱਕੋ ਚੰਦਰਮਾ ਦਿਸੇਗਾ। ਚੰਦਰਮਾ ਤੇ ਇੱਕੀ ਹੈ ਆਕਾਸ਼ ਵਿੱਚ ਚੜਿਆ ਹੋਇਆ, ਲੇਕਿਨ ਉਹਨਾਂ ਵਿੱਚ ਹਜ਼ਾਰ ਆ ਤੇ ਹਜ਼ਾਰ ਚੰਦਰਮਾ ਦੇ ਰੂਪ ਦਿਸਣਗੇ ਪਰਛਾਵੇਂ। ਇਸ ਤਰ੍ਹਾਂ ਪਰਛਾਵਾਂ ਉਹਦਾ ਸੱਚੇ ਪਾਤਸ਼ਾਹ ਦਾ ਹੈ, ਕੀ ਹੈ ਪ੍ਰਤਿਬਿੰਬ, ਜੋਤ ਸਾਰਿਆਂ ਵਿੱਚ ਭਾਸ ਰਹੀ ਪਸਰ ਰਹੀ। ਹਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਇਹੀ ਉਦਾਹਰਨ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ। ਸਾਰਿਆਂ ਵਿੱਚ ਇੱਕ ਦੀ ਜੋਤ ਸਮਾਈ ਹੋਈ, ਜਿਵੇਂ ਸੋ ਘੜਿਆਂ ਦੇ ਵਿੱਚ ਇੱਕੋ ਚੰਦਰਮਾ ਦਾ ਪਰਛਾਵਾਂ ਪੈਂਦਾ ਹੈ, ਅਕਸ਼ ਪੈਂਦਾ ਹੈ, ਨਜ਼ਰ ਆਉਂਦਾ ਹੈ। ਜਿਵੇਂ ਪੂਰਨ ਪੂਰ ਰਹਿਆ ਪ੍ਰਭੇ, ਸਾਰੇ ਥਾਵਾਂ ਤੇ ਇੱਕੋ ਸੱਚੇ ਪਾਤਸ਼ਾਹ ਹੀ ਪਰਿਪੂਰਨ ਹੋ ਰਿਹਾ। ਰਤਨ ਮੋਲ ਰਿਦੇ ਮਹਿਜਾਨ, ਬਾਹਰ ਲੱਭਣ ਦੀ ਲੋੜ ਨਹੀਂ ਹੈ, ਸਭ ਕੇ ਸ਼ਘਰ ਮੈਂ ਬਾਹਰ ਨਾਹੀ, ਸਾਰਾ ਕੁਝ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ, ਬਾਹਰ ਕੁਝ ਨਹੀਂ ਹੈ। ਬਾਹਰ ਲੱਭਣ ਜਾਵੇਂ ਜੰਗਲਾਂ ਵਿੱਚ, ਘਰ ਬਾਰ ਤਿਆਗਣ ਦੀ ਲੋੜ ਨਹੀਂ ਹੈ। ਬਾਹਰ ਟੋਲਾ ਸੋ ਭਰਮ ਭੁਲਾ ਹੀ, ਜਿਹੜਾ ਬਾਹਰ ਟੋਲਦਾ ਭਰਮ ਵਿੱਚ ਭੁੱਲ ਜਾਂਦਾ ਹੈ, ਉਹ ਕਦੇ ਨਹੀਂ ਪਾ ਸਕਦਾ। ਜੀਵ ਈਸ਼ ਦੇ ਭਰਮ ਵਿੱਚ ਪੈ ਕੇ ਠੋਕਰਾਂ ਖਾਂਦਾ ਹੈ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ। ਰਤਨ ਅਮੋਲ ਰਿਦੇ ਮਹਿਜਾਨ, ਅਮੋਲ ਰਤਨ, ਰਤਨ ਨੇ ਨੌ ਤਰ੍ਹਾਂ ਦੇ ਨਵ ਰਤਨ ਨੇ, ਪੁਖਰਾਜ, ਗੁੱਲੀਆਂ, ਨੀਲਮ, ਪੰਨੇ ਆਦਿਕ ਨੌ ਤਰ੍ਹਾਂ ਦੇ ਨੇ। ਉਹਨਾਂ ਦਾ ਮੁੱਲ ਪੈ ਜਾਂਦਾ ਹੈ, ਲੱਖਾਂ ਰੁਪਈਏ ਮੁੱਲ ਪੈਂਦਾ ਹੈ, ਲਾਲਾਂ ਦਾ, ਰਤਨਾਂ ਦਾ, ਹੀਰੇ ਜਵਾਹਰਾਤਾਂ ਦਾ। ਰਤਨ ਮੋਲ ਪਰ ਆਤਮਾ ਰੂਪੀ ਵਸਤੂ, ਆਤਮਾ ਦਾ ਆਨੰਦ ਜੋ ਬ੍ਰਹਮ ਦਾ ਸਰੂਪ ਹੈ, ਇਹ ਅਮੋਲ ਰਤਨ ਹੈ। ਇਹਦਾ ਮੁੱਲ ਕੋਈ ਨਹੀਂ, ਨਾ ਹੀ ਕਿਸੇ ਨੂੰ ਕਿਸੇ ਵੱਟੇ ਗਿਆਨ ਮਿਲਦਾ ਹੈ, ਨਾਮ ਦੀ ਦਾਤ ਵੀ, ਇਹ ਦੁਨੀਆ ਦੀ ਦੌਲਤ ਵੱਟੇ ਨਹੀਂ ਮਿਲਦੀ। ਆਤਮਾ ਦਾ ਗਿਆਨ ਇਹ ਤਾਂ ਦਾਤ ਆ ਸੱਚੇ ਪਾਤਸ਼ਾਹ ਦੀ, ਬਖਸ਼ਿਸ਼ ਆ। ਰਤਨ ਅਮੋਲ ਰਿਦੇ ਮਹਿਜਾਨ, ਅਮੋਲ ਰਤਨ, ਨਾਮ ਵੀ ਅਮੋਲ ਹੈ, ਜਿਸ ਨਾਮ ਦੇ ਅਭਿਆਸ ਕਰਕੇ ਅਮੋਲ ਰਤਨ ਦੀ ਸੋਝੀ ਹੁੰਦੀ ਹੈ, ਇਹ ਲੱਭ ਲਈਦਾ ਹੈ। ਰਤਨ ਅਮੋਲ ਰਿਦੇ ਮਹਿਜਾਨ, ਇਹ ਆਤਮਾ ਰੂਪ ਵਸਤੂ ਅਮੋਲ ਰਤਨ ਹੈ, ਬੇਸ਼ੁਮਾਰ ਬੇਕੀਮਤਾ ਰਤਨ ਹੈ। ਹਿਰਦੇ ਦੇ ਵਿੱਚ ਹੀ ਜਾਣ ਲੈਣਾ ਕਰ, ਤੇਰੇ ਹਿਰਦੇ ਵਿੱਚ ਹੀ ਹੈ, ਤੇਰੇ ਮਨ ਦੇ ਵਿੱਚ ਹੀ ਹੈ। ਹਿਰਦੇ ਮਹਿਜਾਨ, ਇੱਕ ਰਸ ਹਿਰਦੇ ਵਿੱਚ ਵਾਸਾ ਹੈ, ਤੂੰ ਹਿਰਦਾ ਗੁਪਤ ਵਸਾ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗਵਾਰੀ। ਅਗਿਆਨਤਾ ਦੇ ਵਸ ਜੀਵ ਤੇਰੇ ਪਿਆਰ ਨੂੰ, ਤੇਰੀ ਪ੍ਰੀਤ ਨੂੰ ਨਹੀਂ ਸਮਝਦੇ ਹਨ। ਤੂੰ ਤਾਂ ਦਿਨ ਰਾਤ ਇੱਕ ਰਸ ਹਿਰਦੇ ਵਿੱਚ ਹੀ ਵਸ ਰਿਹਾ। ਹਿਰਦੇ ਮਹਿਜਾਨ, ਆਪਣੀ ਵਸਤੂ ਆਪ ਪਛਾਣ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਆਤਮਾ ਰੂਪ ਵਸਤੂ ਤੇਰੇ ਹਿਰਦੇ ਵਿੱਚ ਹੈ, ਜੋ ਤੇਰੇ ਸਰੀਰ ਨੂੰ ਚਲਾ ਰਹੀ ਹੈ, ਕਰੰਟ ਦੇ ਰਹੀ ਹੈ, ਜਿਸ ਕਰਕੇ ਕਿਰਿਆ ਹੋ ਰਹੀ ਹੈ। ਉਹ ਬ੍ਰਹਮ ਚੇਤਨ ਦੀ ਕਲਾ ਜੋ ਹੈ, ਤਾਂ ਹੀ ਕਿਹਾ ਸੀ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ,
ਕਿਰਪਾ ਕਟਾਖਿਆ ਵਿਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਉਹਦੀ ਕਲਾ ਸੱਚੇ ਪਾਤਸ਼ਾਹ ਆਪਣੀ ਵਸਤ ਤੂੰ ਆਪ ਪਛਾਣ ਆਤਮਾ ਰੂਪ ਵਸਤੂ ਨੂੰ ਇਹ ਤੇਰੀ ਆਪਣੀ ਹੈ ਤੂੰ ਇਹਨੂੰ ਆਪ ਅਨੁਭਵ ਕਰ ਆਪ ਪਛਾਣਨਾ ਕਰ ਆਪਣੇ ਅੰਦਰ ਦੀ ਖੋਜ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਆਪਣੇ ਆਪ ਨੂੰ ਬੰਦਾ ਨਹੀਂ ਖੋਜਦਾ ਸਾਰੀ ਜ਼ਿੰਦਗੀ ਦੂਜਿਆਂ ਦੇ ਅਵਗਣ ਫੋਲਣ ਵਿੱਚ ਸੰਸਾਰ ਦੀ ਖੋਜ ਕਰਨ ਵਿੱਚ ਮਾਇਆ ਦੇ ਪ੍ਰਭਾਵ ਹੇਠ ਹੀ ਜੀਂਦਾ ਹੈ ਲੇਕਿਨ ਆਪਣੇ ਆਪ ਦੀ ਚੌਂਕੜਾ ਲੱਗ ਜਾਵੇ ਸਮਾਧੀ ਵਿੱਚ ਪਹੁੰਚ ਜਾਵੇ ਆਪਣੇ ਆਪ ਦੀ ਖੋਜ ਨਹੀਂ ਕਰਦਾ ਹੈ ਕਿਹਾ ਸੀ ਹਰ ਰੋਜ਼ ਖੋਜ ਆਪਣੇ ਚਿੱਤ ਨੂੰ ਦੇਖ ਕਿੰਨੇ ਅਵਗਣ ਨੇ ਕੀ ਕੁਝ ਹੈ ਕਿੰਨੇ ਛੱਡੇ ਨੇ ਕਿੰਨੇ ਬਾਕੀ ਨੇ ਆਪਣੇ ਆਪ ਨੂੰ ਤੋਲ ਫਿਰ ਕਦੇ ਵੀ ਪਰੇਸ਼ਾਨੀ ਨਹੀਂ ਹੋਵੇਗੀ ਚਿੰਤਾ ਨਹੀਂ ਹੋਵੇਗੀ ਅੰਮ੍ਰਿਤ ਵੇਲੇ ਉੱਠ ਕੇ ਜਪਣ ਦਾ ਬਹੁਤ ਵੱਡਾ ਲਾਭ ਤਾਂ ਹੀ ਹੈ ਸਾਰਾ ਦਿਨ ਹੀ ਉਹ ਆਨੰਦ ਖਿੜਿਆ ਰਹਿੰਦਾ ਹੈ ਜਿਹਨਾਂ ਕੋਲ ਅੰਮ੍ਰਿਤ ਵੇਲਾ ਉਹਨਾਂ ਨੂੰ ਪਤਾ ਹੈ ਅਸਲ ਰਾਜੇ ਪਾਤਸ਼ਾਹ ਉਹ ਹੀ ਹੁੰਦੇ ਨੇ ਫਿਰ ਕੋਈ ਪਰੇਸ਼ਾਨੀ ਕੋਈ ਚਿੰਤਾ ਨਹੀਂ ਰਹਿ ਜਾਵੇਗੀ ਆਪਣੀ ਵਸਤ ਤੂੰ ਆਪ ਪਛਾਣ ਮੂਲ ਨਾਲੋਂ ਟੁੱਟਣ ਕਰਕੇ ਹੀ ਹਰ ਖਿਛੋਗ ਨੇ ਖੁਸ਼ੀ ਗਮੀ ਹੈ ਚਿੰਤਾ ਝੋਰੇ ਨੇ ਦੁੱਖ ਸੁੱਖ ਨੇ ਆਪਣੀ ਵਸਤ ਤੂੰ ਆਪ ਪਛਾਣ ਵਸਤ ਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਭਗਤ ਕਬੀਰ ਸਾਹਿਬ ਅਗੋਚਰ ਵਸਤੂ ਆ ਉਹ ਇੰਦਰੀਆਂ ਦੇ ਪਿੱਛੇ ਵਿੱਚ ਨਹੀਂ ਹੈ ਐਸੀ ਆਤਮਾ ਰੂਪ ਵਸਤੂ ਹੈ ਆਪਣੀ ਵਸਤ ਤੂੰ ਆਪ ਪਛਾਣ ਆਪਣੀ ਵਸਤੂ ਤੂੰ ਆਪ ਪਛਾਣ ਉਹਦੇ ਨਾਲ ਪਹਿਚਾਨ ਕਰ ਭੋਜਨ ਖਾਂਦਾ ਹੈ ਬੰਦਾ

ਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ। ਸੋ ਜਨ ਕੀ ਭੂਖ ਤੇਰਾ ਨਾਮ ਆਹਾਰ, ਸੰਤੀ ਜੀਤਾ ਜਨਮਾ ਪਾਰ, ਪਿਆਰਿਆਂ ਦੀ ਭੁੱਖ ਤੇ ਤੇਰਾ ਹੇ ਵਾਹਿਗੁਰੂ ਬੇਅੰਤ ਤੇਰਾ ਨਾਮ ਹੈ। ਜਿਨ੍ਹਾਂ ਨੂੰ ਉਹ ਤਾਂਗ ਪੈਦਾ ਹੋਈ ਅੰਦਰੋਂ ਖਿੱਚ ਪਈ ਹੈ, ਨਾਮ ਦੀ ਭੁੱਖ ਲੱਗੀ ਹੈ, ਉਹਨਾਂ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ। ਜਦੋਂ ਸੰਤੋਖ ਆ ਜਾਂਦਾ, ਰੱਜ ਆਉਂਦਾ, ਫਿਰ ਨਿਹਾਲ ਹੋ ਜਾਂਦੇ ਨੇ। ਆਪਣੀ ਵਸਤ ਤੂੰ ਆਪ ਕਿਹਾ ਸੀ, ਭੋਜਨੰ ਗੋਪਾਲ ਕੀਰਤਨ ਹੈ। ਉਹਨਾਂ ਦਾ ਭੋਜਨ ਤੇ ਗੋਪਾਲ ਦਾ ਕੀਰਤਨ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਤਾਂ ਕਰਕੇ ਆਤਮਾ ਦਾ ਆਨੰਦ ਬਣਿਆ ਰਹਿੰਦਾ ਤੇ ਜਿਉਂਦੇ ਨੇ, ਨਹੀਂ ਮਰਨ ਤੁਲ ਹੋ ਜਾਂਦੇ ਨੇ। ਦੁਖੀ ਉਦੋਂ ਹੁੰਦੇ ਨੇ, ਨਹੀਂ ਤਾਂ ਰੱਬ ਦੇ ਪਿਆਰੇ ਆਤਮਾ ਦੇ ਆਨੰਦ ਵਿੱਚ ਸੁੱਖ ਵਿੱਚ ਹੀ ਰਹਿੰਦੇ ਨੇ। ਜਦੋਂ ਕੋਈ ਨਿਜਮ ਨੇਮ ਵਿੱਚ ਫਰਕ ਪੈਂਦਾ, ਉਦੋਂ ਦੁਖੀ ਹੁੰਦਾ ਰੱਬ ਦਾ ਪਿਆਰ, ਨਹੀਂ ਕਦੇ ਦੁਖੀ ਨਹੀਂ ਹੁੰਦਾ। ਆਪਣੀ ਵਸਤ ਤੂੰ ਆਪ ਪਛਾਣ, ਆਨੰਦ ਹੀ ਇੰਨਾ ਹੈ, ਖੇੜਾ ਹੀ ਇੰਨਾ ਹੈ। ਆਪਣੀ ਵਸਤੂ ਨੂੰ ਤੂੰ ਆਪ ਪਛਾਣ, ਆਪ ਅਨੁਭਵ ਕਰ, ਅੰਤਰਮੁਖ ਬਿਰਤੀ ਕਰ, ਖੋਜ ਕਰ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਨ, ਇੱਕ ਪੌੜੀ ਇੱਥੇ ਪਾਵਨ ਸ਼ਬਦ ਦੀ ਪੂਰੀ ਹੋਈ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਏ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਫੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਮੁਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ।

ਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀ ਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਕਰਾ ਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।

ஆதீனம்.

ਚਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਓ ਦਰਸ਼ਨ ਦੇਖ ਜੀਵਾਂ ਗੁਰ ਤੇਰਾ